ਹੁਣ ਕਹਿੰਦੇ ਨੇ ਭਗਤ ਮੈਂ ਹੇ ਪਰਮਾਤਮਾ ਤੈਨੂੰ ਲੱਭਣ ਲਈ ਬਾਹਰ ਜਾਣਾ ਨਹੀਂ ਕੀਤਾ। ਕਾਇਓ ਦੇਵਲ ਮੈਂ ਆਪਣੀ ਕਾਇਆ ਅੰਦਰ ਹੀ ਦੇਵਤੇ ਨੂੰ ਲੱਭੇ ਤੇ ਆਪਣੀ ਕਾਇਆ ਨੂੰ ਹੀ ਮੰਦਰ ਸਮਝੇ। ਮੈਂ ਨਹੀਂ ਇਹ ਵੇਖਿਆ ਕਿ ਮੰਦਰ ਸਾਹਮਣੇ ਕਿਸੇ ਇਮਾਰਤ ਨੂੰ ਆਖਦੇ ਨੇ। ਇੱਕ ਗੱਲ ਤੁਸੀਂ ਵੀ ਧਿਆਨ ਵਿੱਚ ਰੱਖ ਲੈਣਾ, ਕਿਸੇ ਬਿਲਡਿੰਗ ਦਾ ਇਮਾਰਤ ਦਾ ਨਾਂ ਗੁਰਦੁਆਰਾ ਨਹੀਂ ਹੈ। ਗੁਰਦੁਆਰਾ ਉਹਨੂੰ ਹੀ ਕਹਿੰਦੇ ਨੇ ਜਿੱਥੇ ਗੁਰੂ ਦਾ ਪ੍ਰਕਾਸ਼ ਹੈ, ਤੇ ਜਿੱਥੇ ਗੁਰੂ ਦਾ ਪ੍ਰਕਾਸ਼ ਨਹੀਂ ਉਹ ਗੁਰਦੁਆਰਾ ਨਹੀਂ ਹੈ। ਕਿਉਂਕਿ ਅੱਜ ਤੋਂ ਪਹਿਲੇ ਜਦ ਤੱਕ ਇੱਥੇ ਪ੍ਰਕਾਸ਼ ਨਹੀਂ ਸੀ, ਹੋ ਸਕਦਾ ਕੁਝ ਹੋਰ ਹੋਵੇ, ਕਿਉਂਕਿ ਬੰਤਰ ਤੋਂ ਤਾਂ ਕੁਝ ਹੋਰ ਹੀ ਲੱਗਦਾ। ਪਰ ਜਿਸ ਵੇਲੇ ਗੁਰੂ ਦਾ ਪ੍ਰਕਾਸ਼ ਹੋ ਗਿਆ, ਅਸੀਂ ਆ ਕੇ ਮੱਥਾ ਟੇਕ ਦਿੱਤਾ, ਇਹ ਗੁਰਦੁਆਰਾ ਬਣ ਗਿਆ। ਇਹੀ ਭਗਤ ਜੀ ਕਹਿਣਾ ਚਾਹੁੰਦੇ ਨੇ, ਧਿਆਨ ਦੇਣਾ। ਹੁਣ ਜਿਸ ਘਰ ਦੇ ਵਿੱਚ ਵੀ ਪ੍ਰਕਾਸ਼ ਆ, ਉਹ ਵੀ ਗੁਰਦੁਆਰਾ ਹੈ। ਕਈ ਵਾਰ ਅਸੀਂ ਘਰ ਨੂੰ ਤੇ ਗੁਰਦੁਆਰੇ ਨੂੰ ਵੱਖੋ ਵੱਖ ਸਮਝਦੇ ਹਾਂ। ਗੁਰਦੁਆਰੇ ਜਾਣਾ ਜੀ ਬੜੇ ਪਵਿੱਤਰ ਹੋ ਕੇ, ਗੁਰਦੁਆਰੇ ਪਵਿੱਤਰਤਾ ਨੂੰ ਕਾਇਮ ਰੱਖਣਾ, ਗੁਰਦੁਆਰੇ ਕੋਈ ਨਸ਼ੀਲੀ ਚੀਜ਼ ਨਹੀਂ ਜਾਣੀ ਚਾਹੀਦੀ, ਗੁਰਦੁਆਰੇ ਕਿਸੇ ਪ੍ਰਕਾਰ ਦੀ ਕੋਈ ਬੇਅਦਬੀ ਨਹੀਂ ਹੋਣੀ ਚਾਹੀਦੀ। ਹੇ ਗੁਰਸਿੱਖ, ਜੇ ਤੇਰੇ ਘਰ ਗੁਰੂ ਦਾ ਪ੍ਰਕਾਸ਼ ਹੈ ਤੇ ਉੱਥੇ ਤੂੰ ਬੁਰੀਆਂ ਚੀਜ਼ਾਂ ਕਿਉਂ ਰੱਖੀਆਂ ਹੋਈਆਂ ਨੇ? ਉਹ ਵੀ ਤੇ ਗੁਰਦੁਆਰਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਵਾ। ਜਿੱਥੇ ਧਰਮ ਹੈ ਉਹ ਧਰਮਸਾਲ ਹੈ ਤੇ ਗੁਰਸਿੱਖ ਦਾ ਘਰ ਧਰਮਸਾਲ ਹੈ। ਭਗਤ ਜੀ ਕਹਿੰਦੇ ਨੇ ਹੇ ਗੁਰਸਿੱਖ, ਤੂੰ ਘਰ ਵਿੱਚ ਪਰਮਾਤਮਾ ਨੂੰ ਪਾਣਾ ਤੇ ਕੀ ਕਰ? ਆਪਣੀ ਕਾਇਆ ਨੂੰ ਖੋਜ। ਕਾਇਓ ਦੇਵਲ ਕਾਇਓ ਜੰਗਮ ਜਾਤੀ। ਕਿਉਂ ਤੂੰ ਜੋਗੀਆਂ ਦੇ ਰਸਤੇ ਚੱਲਿਆ ਹੈ? ਕਹਿੰਦੇ ਨੇ ਅੱਜ ਮੈਂ ਉਸ ਨੂੰ ਜੋਗੀ ਯਾਤਰਾ ਆਪਣੇ ਅੰਦਰ ਹੀ ਸਮਝੀ ਹੈ, ਉਹ ਬਾਹਰ ਨਹੀਂ ਹੈ। ਅੱਗੇ ਕਹਿੰਦੇ ਨੇ ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਪੂਜੋ ਪਾਤੀ। ਕਾਇਓ ਧੂਪ ਦੀਪ ਨਹੀਂ ਬੇਦਾ, ਮੈਂ ਸਭ ਕੁਝ ਹੀ ਆਪਣੀ ਕਾਇਆ ਨੂੰ ਸਮਝਿਆ, ਆਪਣੀ ਕਾਇਆ ਅੰਦਰ ਹੀ ਜਾਣਨਾ ਕੀਤਾ ਹੈ, ਇਸ ਤੋਂ ਬਾਹਰ ਮੈਂ ਕੁਝ ਨਹੀਂ ਸਮਝਿਆ। ਹੁਣ ਦੇਖੋ ਕੈਸਾ ਉਪਦੇਸ਼ ਹੈ ਕਿ ਇੱਕ ਸਰੀਰ ਦੇ ਅੰਦਰ ਹੀ ਸਭ ਕੁਝ ਮਿਲਣਾ। ਕਾਇਓ ਪੂਜੋ ਪਾਤੀ, ਮੈਂ ਪੂਜਣਾ ਵੀ ਅੰਦਰ ਕੀਤਾ ਹੈ, ਹੇ ਮੇਰੇ ਮਾਲਕ ਤੇਰੇ ਨਾਮ ਦੀ ਹੀ ਅੰਦਰ ਪੂਜਾ ਕੀਤੀ ਹੈ। ਫਿਰ ਕਹਿੰਦੇ ਨੇ ਕਾਇਆ ਬਹੁ ਖੰਡ ਖੋਜਤੇ ਨਵ ਨਿਦ ਪਾਈ। ਕਾਇਆ ਬਹੁ ਖੰਡ ਖੋਜਤੇ, ਜਦ ਤੱਕ ਮੈਂ ਬਾਹਰ ਲੱਭਦਾ ਰਿਹਾ ਮੈਨੂੰ ਕੁਝ ਨਹੀਂ ਮਿਲਿਆ, ਜਦੋਂ ਮੈਂ ਆਪਣੀ ਕਾਇਆ ਨੂੰ ਖੋਜਣਾ ਸ਼ੁਰੂ ਕੀਤਾ, ਮੈਂ ਅੰਦਰ ਲੱਭਣਾ ਸ਼ੁਰੂ ਕੀਤਾ, ਮੈਨੂੰ ਨੌ ਨਿਦ ਖਜ਼ਾਨਾ ਮਿਲ ਗਿਆ, ਮੈਨੂੰ ਇਤਨਾ ਵੱਡਾ ਭੰਡਾਰ ਮਿਲ ਗਿਆ। ਕਹਿੰਦੇ ਨੇ ਕਾਇਆ ਬਹੁ ਖੰਡ ਖੋਜਤੇ ਨਵ ਨਿਦ ਪਾਈ। ਜਦੋਂ ਮੈਂ ਕਾਇਆ ਨੂੰ ਖੋਜਣਾ ਕੀਤਾ, ਅੰਦਰ ਲੱਭਣਾ ਸ਼ੁਰੂ ਕੀਤਾ, ਮੈਨੂੰ ਨਵ ਨਿਦ ਪਾਈ, ਨੌ ਨਿਦ ਖਜ਼ਾਨਾ ਪ੍ਰਾਪਤ ਹੋ ਗਿਆ। ਤੇ ਜਦੋਂ ਇਹ ਖਜ਼ਾਨਾ ਮਿਲਿਆ, ਉਸ ਤੋਂ ਬਾਅਦ ਨਾ ਕਿਛ ਆਏ ਬੋ ਨਾ ਕਿਛ ਜਾਏ ਬੋ ਰਾਮ ਕੀ ਦੁਹਾਈ। ਉਪਾਈ ਰਾਮ ਦੀ ਦੁਹਾਈ ਜੇ, ਜਦੋਂ ਦਾ ਇਹ ਮੈਨੂੰ ਨਾਮ ਦਾ ਖਜ਼ਾਨਾ ਮਿਲਿਆ, ਨਾ ਕਿਛ ਆਏ ਬੋ ਨਾ ਕਿਛ ਜਾਏ ਬੋ, ਹੁਣ ਮੈਂ ਆਉਣ ਤੋਂ ਤੇ ਜਾਣ ਤੋਂ ਰਹਿਤ ਹੋ ਗਈ। ਮੇਰੇ ਅੰਦਰ ਨਾ ਕੁਝ ਆਉਂਦਾ ਨਾ ਕੁਝ ਜਾਂਦਾ, ਸਭ ਕੁਝ ਅੰਦਰ ਹੀ ਸਮਾ ਗਿਆ। ਮੈਂ ਜਨਮ ਮਰਨ ਦੇ ਗੇੜ ਤੋਂ ਮੁਕਤੀ ਪਾ ਲਈ ਹੈ। ਨਾ ਕਿਛ ਆਏ ਬੋ ਨਾ ਕਿਛ ਜਾਏ ਬੋ ਰਾਮ ਕੀ ਦੁਹਾਈ। ਐਸਾ ਹੋਇਆ ਕਿਉਂ? ਕਿਉਂਕਿ ਅਕਾਲ ਪੁਰਖ ਨੇ ਮੇਰੇ ਤੇ ਕਿਰਪਾ ਕੀਤੀ। ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ। ਕਹਿੰਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਬ੍ਰਹਿਮੰਡ ਦੇ ਵਿੱਚ ਹੈ, ਕਹਿੰਦੇ ਨੇ ਸੋਈ ਪਿੰਡੇ ਉਹੀ ਅੰਦਰ ਹੈ। ਫਰਕ ਸਿਰਫ ਇਤਨਾ ਹੈ, ਵਿਗਿਆਨ ਬਾਹਰ ਖੋਜਦਾ, ਗਿਆਨੀ ਅੰਦਰ ਖੋਜਦਾ। ਤੁਸੀਂ ਦੇਖਿਆ ਨਾ, ਵਿਗਿਆਨ ਨੇ ਬਾਹਰ ਖੋਜ ਕੇ ਹਰ ਇੱਕ ਗੱਲ ਨੂੰ ਕਿਤਨੇ ਹਜ਼ਾਰਾਂ ਸਾਲ ਪਹਿਲੇ ਦੱਸਣਾ ਕੀਤਾ। ਤੇ ਮੈਂ ਇੱਕ ਗੱਲ ਤੁਹਾਡੇ ਸਮਕਸ਼ ਰੱਖਦੇ ਹਾਂ, ਵਿਗਿਆਨ ਅੱਜ ਜੋ ਕੁਝ ਖੋਜ ਰਿਹਾ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲੈ ਕੇ ਵਿਗਿਆਨ ਨੇ ਖੋਜਣਾ ਸ਼ੁਰੂ ਕੀਤਾ ਹੈ। ਇਹਦਾ ਭਾਵ ਸਾਰਾ ਵਿਗਿਆਨ ਗਿਆਨ ਗੁਰੂ ਗ੍ਰੰਥ ਸਾਹਿਬ ਹੈ।
ਗੁਰੂ ਗ੍ਰੰਥ ਸਾਹਿਬ ਅੰਦਰ ਜੋ ਬਾਣੀ ਬੋਲਦੀ ਹੈ ਵਿਗਿਆਨ ਉਹਨੂੰ ਲੈ ਕੇ ਤੁਰ ਪੈਂਦਾ ਹੈ। ਹੁਣ ਆਹ ਦੇਖੋ ਗੱਲ ਕਿਸੇ ਹੋਰ ਪਾਸ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਬ੍ਰਹਿਮੰਡ ਵਿੱਚ ਹੈ ਉਹ ਮਨੁੱਖ ਤੇਰੇ ਅੰਦਰ ਹੈ, ਲੇਕਿਨ ਮਿਲਦਾ ਕਿਹਨੂੰ ਹੈ? ਜੋ ਖੋਜੇ ਸੋ ਪਾਵੇ, ਜਿਹਨੇ ਖੋਜਿਆ ਜਿਹਨੇ ਲੱਭਣਾ ਸ਼ੁਰੂ ਕੀਤਾ ਉਹਨੂੰ ਪ੍ਰਮਾਤਮਾ ਮਿਲ ਜਾਂਦਾ, ਤੇ ਜਿਹਨੇ ਲੱਭਿਆ ਹੀ ਨਹੀਂ ਉਹਨੂੰ ਪ੍ਰਮਾਤਮਾ ਕਿੱਥੇ ਮਿਲੇਗਾ, ਤੇ ਉਹ ਪੂਜਾ ਕਿਵੇਂ ਕਰ ਸਕਦਾ? ਅੰਤ ਵਿੱਚ ਪੀਪਾ ਜੀ ਕਹਿੰਦੇ ਨੇ, ਪ੍ਰਣ ਪੀਪਾ ਪ੍ਰਣਵੇਂ ਪਰਮ ਤਤ ਹੈ, ਪੀਪਾ ਪ੍ਰਣਵੇਂ ਪਰਮ ਤਤ ਹੈ, ਉਹ ਪਰਮ ਤਤ ਪ੍ਰਮਾਤਮਾ ਅਕਾਲ ਪੁਰਖ ਆਪ ਹੀ ਸਭ ਕੁਝ ਹੈ, ਪਰ ਮਿਲਦਾ ਗੁਰੂ ਦੀ ਕਿਰਪਾ ਨਾਲ ਹੈ। ਸਤਿਗੁਰ ਹੋਏ ਲਿਖਾ ਹੋਵੇ, ਜਦ ਤੱਕ ਸਤਿਗੁਰ ਦੀ ਕਿਰਪਾ ਨਾ ਹੋਵੇ, ਗੁਰੂ ਦੀ ਬਖਸ਼ਿਸ਼ ਨਾ ਹੋਵੇ, ਉਹ ਪ੍ਰਮਾਤਮਾ ਨਹੀਂ ਮਿਲਦਾ। ਇਸ ਲਈ ਇਸ ਦਰ ਤੇ ਆ ਕੇ ਇੱਕੋ ਗੱਲ ਕਮਾਈਏ, ਜੋ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਸਾਰੇ ਮਿਲ ਕੇ ਆਖੋ ਜੀ।

ਖਿਆਲ ਬੜਾ ਸੁੰਦਰ ਹੈ, ਹਰ ਬਿਨ ਸਭ ਕੁਛ ਮੈਲਾ ਹੈ ਸੰਤ, ਕਿਉਂਕਿ ਹਰੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਭ ਕੁਝ ਮੈਲਾ ਹੈ। ਇਹ ਤਨ ਮੈਲਾ, ਇਹ ਮਨ ਮੈਲਾ, ਇਹ ਧਨ ਮੈਲਾ, ਇਹ ਸੰਸਾਰ ਮੈਲਾ, ਇਸ ਸੰਸਾਰ ਦਾ ਵਿਹਾਰ ਮੈਲਾ। ਆ ਤੁਸੀਂ ਦੇਖੋ ਹਰ ਪਾਸੇ ਮੈਲ ਹੈ। ਇਸ ਲਈ ਸਾਨੂੰ ਸਤਿਗੁਰੂ ਜੀ ਉਪਦੇਸ਼ ਦਿੰਦੇ, ਕਹਿੰਦੇ ਨੇ ਹਰ ਬਿਨ ਸਭ ਕੁਝ ਮੈਲਾ ਹੈ ਸੰਤੋ, ਕਿਆ ਹੋ ਪੂਜ ਚੜਾਈ, ਤੂੰ ਕਿਵੇਂ ਪੂਜਾ ਕਰੇਗਾ, ਕੀ ਪੂਜਾ ਲਈ ਚੜਾਵੇਂਗਾ, ਕਿਉਂਕਿ ਸਭ ਕੁਝ ਤਾਂ ਮੈਲਾ ਹੈ, ਸਭ ਕੁਝ ਮੈਲਾ ਹੈ, ਸੁੱਚਾ ਕੀ ਹੈ? ਕਿਉਂਕਿ ਅਸੀਂ ਉਹ ਚੀਜ਼ ਪਰਮਾਤਮਾ ਦੀ ਦਰਗਾਹ ਵਿੱਚ ਅਰਪਣ ਕਰਨੀ ਹੈ ਜੋ ਸੁੱਚਾ ਹੋਵੇ। ਇਸ ਲਈ ਸਭ ਤੋਂ ਪਹਿਲੇ ਆਪਾਂ ਤਨ ਸੁੱਚਾ ਕਰਨੇ ਆ, ਫਿਰ ਮਨ ਸੁੱਚਾ ਕਰਨੇ ਆ, ਫਿਰ ਤਨ ਸੁੱਚਾ ਕੀਤਾ ਜਾਂਦਾ, ਫਿਰ ਗੁਰੂ ਦੇ ਅਰਪਣ ਹੁੰਦਾ ਹੈ। ਇਸ ਲਈ ਆਪਾਂ ਉਦਮ ਕੀ ਕਰਨੇ ਆ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਕਿਉਂਕਿ ਗੁਰੂ ਦੀ ਪੂਜਾ ਵਿੱਚ ਬੈਠਣਾ ਹੈ, ਗੁਰੂ ਦਾ ਸਿਮਰਨ ਕਰਨਾ, ਆਪਣੇ ਆਪ ਨੂੰ ਅਰੋਗ ਬਣਾ ਲੈ, ਪਹਿਲੇ ਆਪਣੇ ਆਪ ਨੂੰ ਸੁੱਚਾ ਕਰ ਲੈ। ਜਿਸ ਤੱਕ ਸੁੱਚਾ ਨਹੀਂ ਤੂੰ ਹੁੰਦਾ, ਤੇ ਗੁਰੂ ਦੇ ਅਰਪਣ ਕੀ ਕਰੇਗਾ? ਹਰ ਬਿਨ ਸਭ ਕੁਛ ਮੈਲਾ ਹੈ ਸੰਤੋ, ਹਰ ਬਿਨ ਸਭ ਕੁਛ

ਸਾਚੇ ਭਾਵੈ ਸਵਾ ਪੂਜਾ ਹੋਵੇ। ਬਸ ਉਸ ਮਾਲਕ ਨੂੰ ਭਾ ਜਾਏ ਫਿਰ ਤੇਰੀ ਪੂਜਾ ਪ੍ਰਵਾਨ ਹੈ। ਪਰ ਕਿਸ ਤਰ੍ਹਾਂ?

शब्द मरे मन निर्मल संतो। इस मन नू मारना है शब्द नाल। जदों असी इस मन नू शब्द नाल मार लांगे ते मन निर्मल हो जाएगा। बस जिस वेले मन निर्मल हो गया ए पूजा थाए पाई, ए फिर पूजा थाए पै जाएगी। बस कोशिश करिए इस मन नू शब्द दे नाल मार लईए, ए मन निर्मल हो जाए। क्योंकि तुसी वेखदे हो कई बार पाठ करदे आ मन टिकदा नहीं, मन भटकण लग पैंदा। कदी इधर कदी इधर, कदी वह काम याद आ गया, कदी कुछ याद आ गया। हमेशा मनुख कुछ ना कुछ याद करता रहिंदा। इहदा भाव की होया, मन टिकिया नहीं, मन एकाग्र नहीं होया। इत्थे फिर सहम कहिंदे ने शब्द दे नाल इस मन नू मारना शुरू कर दिओ। जदों मन थिड़के फिर उहनू खिंचो, जदों मन किसे पासे जाए फिर वापस लियाओ। बार बार उसनू वापस लियाउण ते एक दिन मन टिक जाएगा। फिर जो मन टिक गया फिर नहीं उखड़ता, फिर नहीं किसी पासे जाएगा। आस पास जो मर्जी हुंदा रहे फिर एकाग्र बैठेगा, क्योंकि मन टिकया होया है। ते मन टिकेगा ही तां जिसले शब्द दे नाल इस मन नू मारांगे, ये मन निर्मल हो जाएगा। निर्मल होण तो बाद फिर ये पूजा इस दर ते प्रवान होवेगी, क्योंकि असी आउंदे सब आ ते सब चाहते भी हाँ कि साड़ी हाजरी दर ते लगता है। हाजरी दर ते भाई उसे दी लगती जिहड़ा मन करके बैठता है, मन करके सुनता है, मन करके सुनांदा है, मन करके पढ़ता है, फिर मन हिरदे विच वसांदा है। हुण जबान तो बोल रही है, जबान का काम है बोलना, कन्ना ने नहीं सुनिया। जद तक कन्ना नाल सुनिया ना जाए मन तक पहुंचता नहीं। तीन गल्लां याद रखना, जबान नाल बोलना, कन्ना नाल सुनना ते मन ते असर होना। जब तक तुहाडी जबान दा तुहाडे कन्ना ने नहीं ना सुनिया मन कदी नहीं टिकेगा, मन ते कदी असर नहीं होवेगा। जे मन नू टिकाणा है अपना बोल जोर दी बोलो। जिन्हां दा ख्याल है ना मन टिकदा नहीं, अपना बोल अपने कन्ना नू सुनाओ। जदों बोल कन्न सुनन लग पै मन आपे कबूल करे, मन आपे मनेगा। जो हुण मन ने मन लिया फिर सतगुरु कहिंदे ने सुनिया मनिया मन कीता भाओ। सुन के मनिया ते मन के प्यार उत्पन्न हो गया, अंदरों भावनी पैदा हो गई। सुनिया मनिया मन कीता भाओ, अंतरगत तीर्थ मन ना। यही तेरा तीर्थ स्नान है, यही गुरु साहब समझा रहे ने कि पूजा अंदर करनी है। तेरा नाम किया चरना ठिया, हे मेरे परमात्मा मैं तेरा नाम चंद, चंदन जिवें है ना, तेरा नाम चंदन है ते मैं चंदन दियां टुकड़ियां बना लिया ने। ते जे मन उरसा होए, उरसा कहिंदे ने ओ सिल ओ पत्थर, ते ओ पत्थर बना के ओदे उत्ते किसना शुरू कीता है। ते साध संगत जदों मन चंदन बन के उस उरसा ते किसना शुरू हो जाए ते फिर ये मन कसदा कसदा उस परमात्मा नाल जुड़ना शुरू हो जांदा है, एक रस हो जांदा है। बस करना ते मन नू एक रस है। जदों मन एक रस हो गया समझो साडी लिव परमात्मा नाल लग गई, असी परमात्मा नाल जुड़ गए। हुण परमात्मा दे नाल जुड़न दा सतगुरु ने बड़ा सौखा साधन दसिया, पूजा कीजे नाम ते आई है। भाई पूजा कर, नाम नू त्याउणा कर, ए तेरी पूजा है। ते फिर बिन नामे पूजना होई, क्योंकि बिना नाम तो पूजा नहीं हो सकती। बिना नाम तो तुसी रसना ते की जपोगे, की आखोगे, केड़ा लफ्ज वरतोगे। कम से कम कोई ना कोई लफज ते जबान ते टुकाना पाएगा ना, जा आखांगे सतनाम वाहिगुरु, कोई ना कोई लफज जबान ते टिकदा है। पर सिमरन जेड़ा है मालक ने दिता वह कहिंदे ने भाई वाहिगुरु दा है, वाहिगुरु वाहिगुरु। कहिंदे ने वाहिगुरु एक ऐसी दात है जिवें एक किसे खूह दे विच कोई बर्तन सुट्टो, जांदा खाली है
ਲਿਖਣਾ ਹੁੰਦਾ ਪਰਿਆ। ਮੈਂ ਇਹ ਤੁਹਾਡੇ ਸਮਕਸ਼ ਤਾਂ ਰੱਖ ਰਿਹਾ ਕਿ ਸਾਨੂੰ ਥੋੜਾ ਜਿਹਾ ਨਾਮ ਦਾ ਅਭਿਆਸ ਹੋ ਜਾਏ ਕਿ ਨਾਮ ਦਾ ਅਭਿਆਸ ਕੀ ਹੈ। ਨਾਮ ਦਾ ਅਭਿਆਸ ਹੈ ਵਾਹਿਗੁਰੂ ਨੂੰ ਇਸ ਖਾਲੀ ਬਰਤਨ ਬਣਾ ਕੇ ਕੜੇ ਅੰਦਰ ਖੂਹ ਵਿੱਚ ਸੁੱਟਣਾ ਤੇ ਜਦੋਂ ਬਾਹਰ ਆਵੇ ਭਰਿਆ ਆਵੇ। ਵਾਹਿਗੁਰੂ ਵਾਹਿਗੁਰੂ ਨੂੰ ਅੰਦਰ ਲੈ ਜਾਣਾ, ਗੁਰੂ ਨੂੰ ਬਾਹਰ ਲੈ ਆਉਣਾ, ਉਹ ਵਾਹਿਗੁਰੂ ਦੋਨੋਂ ਲਫ਼ਜ਼ ਭਰ ਜਾਣਗੇ। ਹੁਣ ਇਹਨਾਂ ਨੂੰ ਅੰਦਰ ਕਿਵੇਂ ਮਿਲਾਉਣਾ ਇਹ ਹੁਣ ਹੌਲੀ ਹੌਲੀ ਹੋਵੇਗਾ, ਇਕਦਮ ਨਹੀਂ ਹੋ ਸਕਦਾ। ਕੋਸ਼ਿਸ਼ ਕਰੋ ਅੱਜ ਤੋਂ ਘਰ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲੇ ਵਾਹਿਗੁਰੂ ਦਾ ਜਾਪ ਸ਼ੁਰੂ ਕਰੋ, ਕਿਉਂਕਿ ਜਦੋਂ ਵਾਹਿਗੁਰੂ ਦਾ ਜਾਪ ਜ਼ਬਾਨ ਤੇ ਆਏਗਾ ਸਿਮਰਨ ਅੱਗੇ ਆਰੰਭ ਹੋਵੇਗਾ। ਕੋਸ਼ਿਸ਼ ਕਰੋ ਪਹਿਲੇ ਵਾਹਿਗੁਰੂ ਦਾ ਸਿਮਰਨ ਹੋਵੇ, ਫਿਰ ਇਸ਼ਨਾਨ ਕਰਕੇ ਫਿਰ ਆਪਾਂ ਨਿਤਨੇਮ ਤੇ ਬਹਿ ਜਾਂਦੇ ਹਾਂ। ਫਿਰ ਕਹਿੰਦੇ ਨਿਤਨੇਮ ਵੀ ਉਸੇ ਤਰ੍ਹਾਂ ਜਾਰੀ ਰਹੇ। ਨਿਤਨੇਮ ਹੈ ਨਿਤਾ ਪ੍ਰਤੀ ਦਾ ਨੇਮ, ਤੇ ਵਾਹਿਗੁਰੂ ਦਾ ਸਿਮਰਨ ਹੈ ਅੱਠੇ ਪਹਿਰ। ਜਿਸ ਟਾਈਮ ਮਾਲਕ ਯਾਦ ਆਵੇ ਅੱਠੇ ਪਹਿਰ ਇੱਕ ਤੇ ਲਿਵੈ ਮੰਨਣ ਹੁਕਮ ਅਪਾਰ। ਅੱਠੇ ਪਹਿਰ ਜਿਸ ਵੇਲੇ ਚੇਤੇ ਆਵੇ ਉਸ ਵੇਲੇ ਉਚਾਰਨ ਕਰਿਆ ਕਰੋ ਸਤਨਾਮ ਵਾਹਿਗੁਰੂ। ਇਹ ਨਹੀਂ ਜ਼ਬਾਨ ਤੇ ਲਫ਼ਜ਼ ਲਿਆਣਾ ਕਿ ਸਾਡੇ ਕੋਲ ਸਮਾਂ ਨਹੀਂ ਹੈ, ਸਮਾਂ ਬਹੁਤ ਹੈ। ਕੰਮ ਤੇ ਜਾਣ ਲੱਗੇ ਹਾਂ, ਕੰਮ ਤੋਂ ਆਉਣ ਲੱਗੇ ਹਾਂ, ਦੁਕਾਨ ਤੇ ਵਿਹਲੇ ਖਲੋਤੇ ਹਾਂ ਜਾਂ ਕੰਮ ਕਾਰ ਤੋਂ ਵਿਹਲੇ ਖਲੋਤੇ ਹਾਂ, ਕਿੰਨਾ ਸਾਡੇ ਕੋਲ ਸਮਾਂ ਹੁੰਦਾ ਹੈ? ਉਹ ਵਾਹਿਗੁਰੂ ਕਹਿਣ ਨੂੰ ਵੀ ਸਮਾਂ ਲੱਗਦਾ? ਬਿਲਕੁਲ ਨਹੀਂ। ਵਾਹਿਗੁਰੂ ਕਹਿਣ ਨੂੰ ਕੋਈ ਟਾਈਮ ਨਹੀਂ ਲੱਗਦਾ, ਭਾਈ ਜ਼ਿਆਦਾ ਨਹੀਂ, ਘੱਟ ਤੋਂ ਘੱਟ ਕੁਰ ਜ਼ਬਾਨ ਤੇ ਵਾਹਿਗੁਰੂ ਦਾ ਸਿਮਰਨ ਜ਼ਰੂਰ ਰੱਖਿਆ ਕਰੋ। ਜਿਹਦੀ ਜ਼ਬਾਨ ਤੇ ਵਾਹਿਗੁਰੂ ਦਾ ਸਿਮਰਨ ਆ ਗਿਆ, ਸਤਿਗੁਰੂ ਆਪੇ ਬਖਸ਼ਿਸ਼ ਕਰਨਗੇ, ਬਾਕੀ ਸਿਮਰਨ ਵੀ ਆਪੇ ਹੋ ਜਾਏਗਾ। ਸੋ ਇਸ ਲਈ ਸਾਨੂੰ ਗੁਰੂ ਵੱਲੋਂ ਹੁਕਮ ਹੋਇਆ, ਪੂਜਾ ਅਕਾਲ ਕੀ, ਪਰਚਾ ਗੁਰੂ ਸ਼ਬਦ ਕਾ, ਦੀਦਾਰ ਖਾਲਸੇ ਕਾ। ਤਿੰਨ ਚੀਜ਼ਾਂ ਯਾਦ ਰੱਖਣੀਆਂ, ਪੂਜਾ ਅਕਾਲ ਕੀ, ਕਿਉਂਕਿ ਪੂਜਾ ਅਕਾਲ ਪੁਰਖ ਦੀ ਕਰਨੀ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੀ, ਇਸ ਤੋਂ ਸਿਵਾ ਕਿਸੇ ਦੀ ਨਹੀਂ, ਤੇ ਪਰਚਾ ਗੁਰੂ ਸ਼ਬਦ ਕਾ ਤੇ ਦੀਦਾਰ ਖਾਲਸੇ ਕਾ। ਕਿਤੇ ਮਨ ਚ ਇੱਛਾ ਪ੍ਰਗਟ ਹੋਵੇ ਕਿ ਮੈਂ ਕਿਤੇ ਨਹੀਂ ਗਿਆ, ਗੁਰੂ ਘਰ ਨਹੀਂ ਗਿਆ, ਖਾਲਸੇ ਦਾ ਦੀਦਾਰ ਕਰਨਾ, ਬਸ ਖਾਲਸੇ ਸਵਾ ਕਿਸੇ ਦਾ ਦੀਦਾਰ ਨਹੀਂ ਮੰਗਣਾ। ਸਤਿਗੁਰੂ ਅੱਗੇ ਸਵਾਲ ਹੋਇਆ ਸੀ, ਪਾਤਸ਼ਾਹ ਜੇ ਆਪ ਦੇ ਦਰਸ਼ਨ ਕਰਨੇ ਹੋਣ ਤੇ ਕਿਵੇਂ ਕਰੀਏ? ਕਹਿਣ ਲੱਗੇ ਭਾਈ ਪੰਜ ਸਿੰਘਾਂ ਨੂੰ ਬੁਲਾ ਕੇ ਘਰ, ਉਹਨਾਂ ਦੀ ਸੇਵਾ ਕਰਨਾ, ਮੇਰੇ ਦਰਸ਼ਨ ਹੋਣਗੇ। ਪਾਤਸ਼ਾਹ ਜੇ ਪੰਜ ਸਿੰਘ ਨਾ ਮਿਲਣ, ਸਾਹਿਬ ਕਹਿਣ ਲੱਗੇ ਫਿਰ ਚਾਰ, ਜੇ ਚਾਰ ਨਾ ਮਿਲ, ਕਹਿਣ ਲੱਗੇ ਤਿੰਨ, ਜੇ ਤਿੰਨ ਨਾ ਮਿਲ ਤੇ ਦੋ, ਜੇ ਦੋ ਨਾ ਮਿਲ ਤੇ ਇੱਕ। ਪਾਤਸ਼ਾਹ ਕਈ ਵਾਰ ਹੁੰਦਾ ਇੱਕ ਸਿੰਘ ਵੀ ਨਹੀਂ ਮਿਲਦਾ, ਫਿਰ ਕੀ ਕਰਾਂਗੇ? ਸਤਿਗੁਰ ਕਹਿਣ ਲੱਗੇ ਫਿਰ ਇੰਜ ਕਰਨਾ, ਆਪ ਤਿਆਰ ਬਰਤਿਆਰ ਹੋ ਕੇ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਜਾਣਾ, ਫਤਿਹ ਗਜਾਣਾ, ਮੈਨੂੰ ਤੇ ਤੁਹਾਨੂੰ ਇੱਕੋ ਜਿਹਾ ਦੀਦਾਰ ਹੋ ਜਾਣਗੇ। ਇਤਨੀ ਵਡਿਆਈ ਗੁਰੂ ਸਾਹਿਬਾਨ ਨੇ ਦੇ ਦਿੱਤੀ ਕੇਵਲ ਇਸੇ ਲਈ ਕਿ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਸਕੀਏ, ਇਸ ਸ਼ਬਦ ਗੁਰੂ ਦੇ ਲੜ ਸਕੀਏ, ਇਸ ਸ਼ਬਦ ਗੁਰੂ ਨੂੰ ਨਹੀਂ ਭੁਲਾਉਣਾ। ਆਓ ਭਾਈ ਕੋਸ਼ਿਸ਼ ਕਰੀਏ, ਪੂਜਾ ਕੇਵਲ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਰੀਏ, ਉਹ ਹੈ ਨਾਮ ਦੀ। ਕਰੋ ਰਸਨਾਵਾਂ ਨੂੰ ਪਵਿੱਤਰ, ਸਾਰੇ ਮਿਲ ਕੇ ਆਖੋ ਜੀ।

ਨਾਮ ਤੋਂ ਬਿਨਾਂ ਕਹਿੰਦੇ, ਤੇਰੀ ਯਾਦ ਤੋਂ ਬਿਨਾਂ ਜੀਵਨ ਨਾ ਥੀਏ, ਜੀਵਿਆ ਨਹੀਂ ਜਾਂਦਾ, ਜੀ ਨਹੀਂ ਹੁੰਦਾ, ਮੇਰੇ ਸਤਿਗੁਰੂ ਨਾਮ ਦ੍ਰਿੜਾਏ। ਇਹ ਮੇਰੇ ਗੁਰੂਦੇਵ, ਮੇਰੇ ਸਤਿਗੁਰੂ, ਮੈਨੂੰ ਨਾਮ ਇਤਨਾ ਦ੍ਰਿੜ ਕਰ ਦੇ, ਨਾਮ ਮੇਰੇ ਅੰਦਰ ਇਤਨਾ ਵਸਾ ਦੇ ਕਿ ਨਾਮ ਤੋਂ ਇਲਾਵਾ ਮੇਰੇ ਧਿਆਨ ਚ ਕੁਛ ਹੋਰ ਨਾ ਆਵੇ। ਜੋ ਸੱਜਣ ਕੱਲ ਦੇ ਕੀਰਤਨ ਚ ਨਹੀਂ ਸਨ ਅਤੇ ਜੋ ਸਨ ਵੀ, ਆਓ ਆਪਣੀ ਕੱਲ ਦੀ ਵਿਚਾਰ ਨੂੰ ਬਹੁਤ ਬਰੀਫਲੀ ਅਸੀਂ ਤਾਜ਼ਾ ਕਰ ਲਈਏ। ਨਾਮ ਇੱਕ ਐਸਾ ਇਸ਼ੂ ਹੈ ਜੋ ਕਿ ਸਭ ਹੀ ਚਾਹੁੰਦੇ ਹਨ ਜਪਿਆ ਜਾਏ, ਸਭ ਨਾਮ ਦੀ ਪ੍ਰਾਪਤੀ ਕਰਨੀ ਚਾਹੁੰਦੇ ਹਨ, ਪਰੰਤੂ ਨਾਮ ਦੇ ਪ੍ਰਤੀ ਪੂਰੀ ਜਾਣਕਾਰੀ, ਪੂਰੀ ਸਮਝ ਨਾ ਹੋਣ ਕਾਰਨ ਅਸੀਂ ਕਈ ਦਫਾ ਇਸ ਦਾਤ ਨੂੰ ਪ੍ਰਾਪਤ ਨਹੀਂ ਕਰ ਸਕਦੇ। ਉਸ ਕਰਕੇ ਇਸ ਵਿਚਾਰ ਨੂੰ ਇਸ ਹਫਤੇ ਦੇ ਵਿੱਚ ਆਪ ਜੀ ਦੀ ਸੇਵਾ ਚ ਗੁਰਬਾਣੀ ਦੇ ਨੁਕਤਾ ਨਿਗਾਹ ਅਨੁਸਾਰ ਰੱਖਣ ਦਾ ਇਹ ਸੱਚੇ ਪਾਤਸ਼ਾਹ ਜੀ ਨੇ ਪ੍ਰੇਰਣਾ ਭਰਿਆ ਜੋ ਖਿਆਲ ਬਖਸ਼ਿਆ ਹੈ। ਐਸਾ ਨਾਮ ਨੂੰ ਸਮਝਣਾ ਹੈ, ਨਾਮ ਕੀ ਹੈ। ਜਦੋਂ ਮਹਾਰਾਜ ਜੀ ਨਾਮ ਕਹਿੰਦੇ ਹਨ ਤੇ ਉਹ ਕਿਸ ਵਸਤੂ ਨੂੰ ਨਾਮ ਕਹਿੰਦੇ ਹਨ, ਕਿ ਕਿਸੇ ਅਕਸ਼ਰ ਨੂੰ ਨਾਮ ਕਹਿੰਦੇ ਹਨ ਜਾਂ ਕਿਸੇ ਹੋਰ ਵਸਤੂ ਨੂੰ ਨਾਮ ਕਹਿੰਦੇ ਹਨ, ਨਾਮ ਕਿਵੇਂ ਮਿਲਦਾ ਹੈ, ਨਾਮ ਦੇ ਰਸਤੇ ਚ ਕੀ ਕੀ ਰੁਕਾਵਟਾਂ ਹਨ। ਸੋ ਸਾਰੀਆਂ ਵਿਚਾਰਾਂ ਆਪ ਜੀ ਦੀ ਸੇਵਾ ਚ ਅਰਜ਼ ਕੀਤੀਆਂ ਜਾਣਗੀਆਂ। ਕੱਲ ਅਸੀਂ ਇਹ ਵਿਚਾਰਿਆ ਸੀ ਕਿ ਗੁਰੂ ਬਾਬਾ ਜੀ ਦੇ ਘਰ ਦੇ ਵਿੱਚ ਜੋ ਸੁਪਰੀਮ ਟੈਕਨੀਕ ਹੈ, ਸੁਪਰੀਮ ਮੈਥਡ ਹੈ, ਜਾਂ ਇਹ ਆਖੋ ਕਿ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚ ਅਗਰ ਕੋਈ ਵਸਤੂ ਪ੍ਰਾਪਤ ਕਰਨ ਵਾਲੀ ਹੈ ਤਾਂ ਉਹ ਸਿਰਫ ਨਾਮ ਹੈ। ਅਗਰ ਕੋਈ ਨਾਮ ਦਾ ਗਾਹਕ ਹੈ, ਅਗਰ ਕੋਈ ਨਾਮ ਦਾ ਗਾਹਕ ਹੈ ਤਾਂ ਉਸ ਦਾ ਸਬੰਧ ਗੁਰੂ ਨਾਨਕ ਜੀ ਨਾਲ ਪੈਂਦਾ ਹੈ। ਅਗਰ ਕੋਈ ਨਾਮ ਦਾ ਗਾਹਕ ਨਹੀਂ ਹੈ, ਸੀਕਰ ਨਹੀਂ ਹੈ, ਫਿਰ ਉਸ ਦਾ ਗੁਰੂ ਬਾਬਾ ਜੀ ਦੇ ਨਾਲ ਕੋਈ ਸੰਬੰਧ ਨਹੀਂ। ਔਰ ਮਹਾਰਾਜ ਜੀ ਨੇ ਇਹ ਗੱਲ ਆਖੀ ਹੈ ਕਿ ਨਾਮ ਦੇ ਗਾਹਕ ਜੋ ਹਨ ਉਹ ਬਹੁਤ ਘੱਟ ਹਨ। ਵੱਖਰ ਨਾਮ ਦੇਖਣ ਕੋਈ ਜਾਏ, ਵੱਖਰ ਮੈਨੇ ਹੁੰਦਾ ਹੈ ਬਹੁਤ ਵੱਡਾ ਪਦਾਰਥ ਦਾ ਢੇਰ ਲੱਗਿਆ ਹੋਣਾ, ਕਹਿੰਦੇ ਨਾਮ ਦਾ ਬਹੁਤ ਪਦਾਰਥ ਮੌਜੂਦ ਹੈ, ਇਹ ਵਸਤੂ ਮੌਜੂਦ ਹੈ, ਵੱਖਰ ਨਾਮ ਦੇਖਣ ਕੋਈ ਜਾਏ, ਨਾ ਕੋ ਚਾਖੇ ਨਾ ਕੋ ਖਾਏ। ਪਰ ਕਹਿੰਦੇ ਕੋਈ ਕੋਈ ਕੋਈ ਕੋਈ ਬੰਦਾ ਹੈ ਜੋ ਇਸ ਨਾਮ ਦੇ ਪਦਾਰਥ ਨੂੰ, ਇਸ ਨਾਮ ਦੀ ਵਸਤੂ ਨੂੰ ਕਹਿੰਦੇ ਦੇਖਣ ਜਾਂਦਾ ਹੈ, ਲੱਭਣ ਜਾਂਦਾ ਹੈ, ਵੱਖਰ ਨਾਮ ਦੇਖਣ ਕੋਈ ਜਾਏ। ਬਹੁਤ ਰੇਅਰ ਪਰਸਨ ਹੈ ਜੋ ਇਸ ਦੇ ਵਿੱਚ ਇੰਟਰਸਟਡ ਹੈ। ਨਾ ਕੋ ਚਾਖੇ ਨਾ ਕੋ ਖਾਏ, ਨਾ ਹੀ ਕੋਈ ਇਸ ਦਾ ਸਵਾਦ ਮਾਣਦਾ ਹੈ, ਇਸ ਦਾ ਟੇਸਟ ਮਾਣਦਾ ਹੈ। ਸੋ ਦੁਨੀਆਂ ਚ ਨਾਮ ਦੇ ਪ੍ਰਤੀ ਮਹਾਰਾਜ ਜੀ ਆਖਦੇ ਹਨ ਲੋਕ ਬਹੁਤ ਘੱਟ ਇੰਟਰਸਟਡ ਹਨ। ਪਰ ਗੁਰੂ ਮਹਾਰਾਜ ਆਖਦੇ ਹਨ ਸਾਡੇ ਘਰ ਦੇ ਵਿੱਚ ਨਾਨਕ ਕੇ ਘਰ ਕੇਵਲ ਨਾਮ। ਇਹ ਅਸੀਂ ਕੱਲ ਪੰਕਤੀਆਂ ਵਿਚਾਰੀਆਂ ਸੀ, ਨਾਨਕ ਕੇ ਘਰ ਕੇਵਲ ਨਾਮ, ਬੋਲਿਆ ਕਰੋ ਸਿਰਫ ਨਾਮ। ਅਲਟੀਮੇਟਲੀ ਜੋ ਸਾਡੇ ਹੱਥ ਚ ਆਏਗਾ ਉਹ ਨਾਮ। ਔਰ ਮਹਾਰਾਜ ਜੀ ਆਖਦੇ ਹਨ ਕਿ ਨਾਵੇ ਜੇਵੜ ਹੋਰ ਦਾਤ ਨਹੀਂ,
ਕਈ ਲੋਕ ਆਖਦੇ ਹਨ ਵਾਹਿਗੁਰੂ ਨੇ ਸਾਨੂੰ ਬਹੁਤ ਦਾਤਾਂ ਦਿੱਤੀਆਂ ਹੋਈਆਂ ਹਨ, ਪਰ ਮਹਾਰਾਜ ਜੀ ਆਖਦੇ ਨਾਮ ਤੋਂ ਵੱਡੀ ਦਾਤ ਕੋਈ ਨਹੀਂ ਹੈ, ਇਹ ਸਭ ਛੋਟੀਆਂ ਮੋਟੀਆਂ ਹਨ, ਇਹ ਦਾਤਾਂ ਨਹੀਂ ਹਨ, ਇਹ ਸਗੋਂ ਰੱਬ ਨੂੰ ਭੁਲਾਉਣ ਵਾਲੀਆਂ ਵਸਤੂਆਂ ਹਨ ਜਿਹਨਾਂ ਨੂੰ ਅਸੀਂ ਦਾਤਾਂ ਹੀ ਸਮਝਦੇ ਰਹਿੰਦੇ। ਸੱਚੇ ਪਾਤਸ਼ਾਹ ਆਖਦੇ ਨਾਵੈ ਜੇਵੜ ਹੋਰ ਦਾਤ ਨਹੀਂ, ਨਾਮ ਤੋਂ ਵੱਡੀ ਹੋਰ ਕੋਈ ਦਾਤ ਨਹੀਂ। ਫਿਰ ਦਾਤ ਮੰਗਣੀ ਹੋਵੇ ਤੇ ਵੱਡੀ ਹੀ ਮੰਗਣੀ ਚਾਹੀਦੀ ਹੈ, ਛੋਟੀਆਂ ਕਿਉਂ ਮੰਗਣੀਆਂ ਹੋਈਆਂ? ਤਾਂ ਹੀ ਮਹਾਰਾਜ ਨੇ ਆਖਿਆ ਹੈ ਦੇਹ ਨਾਮ ਸੰਤੋਖੀ ਹੈ ਉਤਰੇ ਮਨ ਕੀ ਭੁੱਖ, ਕਿ ਮੈਨੂੰ ਨਾਮ ਹੀ ਬਖਸ਼ੋ ਜਿਸ ਦੇ ਨਾਲ ਮੇਰੀਆਂ ਸਾਰੀਆਂ ਹੀ ਭੁੱਖਾਂ ਖਤਮ ਹੋ ਜਾਣ, ਨਾਮ ਬਖਸ਼ੋ। ਤੋ ਨਾਨਕ ਕੇ ਘਰ ਕੇਵਲ ਨਾਮ। ਮਹਾਰਾਜ ਜੀ ਨੇ ਆਖਿਆ ਨਾਨਕ ਦੇ ਘਰ ਦੇ ਵਿੱਚ ਕੇਵਲ ਨਾਮ ਹੈ, ਨਾਨਕ ਦੇ ਘਰ ਦੇ ਵਿੱਚ ਪੂਜਾ ਵੀ ਨਾਮ ਹੈ, ਪੂਜਾ ਕੀਤੇ ਨਾਮ ਪਿਆਈਏ, ਤੀਰਥ ਵੀ ਨਾਮ ਹੈ, ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਦਵਾਈ ਤਮਾਮ ਕਿਸਮ ਦੇ ਸਰੀਰਕ ਮਾਨਸਿਕ ਰੋਗਾਂ ਦਾ ਇਲਾਜ ਕਰਨ ਦੇ ਵਾਸਤੇ ਵੀ ਦਵਾਈ ਜਿਹੜੀ ਨਾਮ ਹੀ ਹੈ, ਸੰਸਾਰ ਰੋਗੀ ਨਾਮ ਦਾਰੂ, ਨਾਮ ਹੀ ਦਾਰੂ ਹੈ। ਸਾਡੀ ਜ਼ਿੰਦਗੀ ਦੇ ਜਿਤਨੇ ਦੁੱਖ ਹਨ, ਪੇਨ, ਸਫਰਿੰਗਸ, ਮਿਜ਼ਰੀਜ਼ ਹਨ, ਉਹ ਜ਼ਹਿਰ ਹੈ, ਉਹ ਜ਼ਹਿਰ ਨੂੰ ਮਾਰਨ ਵਾਲਾ ਮਸਾਲਾ ਵੀ ਨਾਮ ਹੀ ਹੈ, ਦੁੱਖ ਮੌਰਾ ਮਾਰਨ ਹਰ ਨਾਮ। ਮਹਾਰਾਜ ਜੀ ਆਖਦੇ ਹਨ ਸਾਡੇ ਘਰ ਦੇ ਵਿੱਚ ਗੁਰੂ ਦੀ ਸੇਵਾ ਵੀ ਨਾਮ ਹੀ ਹੈ, ਨਾਮ ਹਮਾਰੇ ਪੂਜਾ ਦੇਵ, ਨਾਮ ਹਮਾਰੇ ਗੁਰ ਕੀ ਸੇਵ, ਗੁਰੂ ਦੀ ਸੇਵਾ ਵੀ ਹਮਾਰੇ ਗ੍ਰਹਿ ਸਾਡੇ ਪਾਸ ਨਾਮ ਹੀ ਹੈ। ਅਤੇ ਅਗਰ ਸਾਡੀ ਜ਼ਿੰਦਗੀ ਚ ਨਾਮ ਨਹੀਂ ਹੈ ਤਾਂ ਮਹਾਰਾਜ ਜੀ ਕਹਿੰਦੇ ਹਨ ਐਸੇ ਜੀਵਨ ਦਾ ਜੀਣ ਦਾ ਕੋਈ ਅਰਥ ਨਹੀਂ ਹੈ, ਬੇਸ਼ੱਕ ਉਹ ਮਰ ਹੀ ਜਾਏ, ਉਸ ਦਾ ਕੋਈ ਅਫਸੋਸ ਨਹੀਂ ਹੈ, ਮਰਨਾ ਚਾਹੀ ਜਿਨ੍ਹਾਂ ਵਿਸਰਤ ਰਾਮ, ਨਾਮ ਵਿਹੂਨ ਜੀਵਨ ਕੌਣ ਕਾਮ, ਨਾਮ ਤੋਂ ਬਿਨਾਂ ਜੀਵਨ ਕਹਿੰਦੇ ਕਿਸ ਕੰਮ ਹੈ, ਕਿਸ ਕੰਮ ਹੈ, ਕਹਿੰਦੇ ਜਲ ਜਾਓ ਜੀਵਨ ਨਾਮ ਬਿਨਾਂ। ਇਹਨਾਂ ਪੰਕਤੀਆਂ ਨੂੰ ਥੋੜਾ ਜਿਹਾ ਆਪਣੇ ਦਿਲ ਨੂੰ ਲੱਗਣ ਦਿਓ, ਕਿਉਂਕਿ ਅਸੀਂ ਸੁਣਨ ਦੇ ਆਦੀ ਹਾਂ, ਸੁਣ ਸੁਣਾ ਤੱਕ ਹੀ ਗੱਲ ਨਾ ਰਹਿ ਜਾਏ, ਥੋੜੀ ਜੀ ਸੋਚ ਵਿਚਾਰ ਜਾਗਰੂਕਤਾ ਦੇ ਨਾਲ ਸੁਣੋ ਤਾਂ ਕਿ ਇਹ ਸਾਡੇ ਅੰਦਰ ਥੋੜੀ ਜਿਹੀ ਚੋਟ ਵੀ ਮਾਰਨ, ਕਿਉਂਕਿ ਅਸੀਂ ਹੋ ਪੱਥਰ ਵਰਗੇ ਗਏ ਹਾਂ, ਚੋਟ ਲੱਗਦੀ ਨਹੀਂ ਹੈ, ਇਸ ਕਰਕੇ ਅਸੀਂ ਸੁਣ ਕੇ ਫਿਰ ਉਸੇ ਤਰ੍ਹਾਂ ਦੇ ਰਹਿ ਜਾਂਦੇ ਹਾਂ। ਮਹਾਰਾਜ ਜੀ ਨੇ ਬਾਣੀ ਚ ਆਖਿਆ ਐਸਾ ਨਾ ਹੋਵੇ ਕਿ ਆਪ ਕਿਤੇ ਗੁੱਸਾ ਕਰ ਲੋ ਵੀ ਭਾਈ ਸਾਹਿਬ ਨੇ ਕਹਿਤਾ ਅਸੀਂ ਪੱਥਰ ਵਰਗੇ ਹੋ ਗਏ ਹਾਂ, ਇਹ ਮੇਰਾ ਆਪਣਾ ਖਿਆਲ ਨਹੀਂ ਹੈ, ਇਹ ਮਹਾਰਾਜ ਜੀ ਦੀ ਡਾਇਗਨੋਸ ਹੈ, ਮਹਾਰਾਜ ਜੀ ਨੇ ਸਾਡੇ ਅੰਦਰ ਦੇਖੇ ਹਨ, ਉਹ ਜਾਣਦੇ ਹਨ ਸਾਡੇ ਅੰਦਰ ਕਿਸ ਤਰ੍ਹਾਂ ਦੇ ਹਨ। ਕਹਿੰਦੇ ਹਨ ਮਨ ਕਠੋਰ ਸ਼ਬਦ ਭੇਦ ਤੂੰ, ਕਹਿੰਦੇ ਮਨ ਕਠੋਰ ਹੋਏ ਪਏ ਹਨ ਸਾਡੇ, ਇਸ ਨੂੰ ਸ਼ਬਦ ਦੇ ਹਥੌੜੇ ਦੇ ਦੁਆਰਾ ਹੀ ਤੋੜਿਆ ਜਾ ਸਕਦਾ ਹੈ, ਪਰ ਮਨ ਕਈ ਦਫਾ ਇਤਨੇ ਕਠੋਰ ਹੋ ਚੁੱਕੇ ਹਨ ਇਹਨਾਂ ਤੇ ਕਿਸੇ ਗੱਲ ਦਾ ਅਸਰ ਹੀ ਨਹੀਂ ਹੁੰਦਾ ਕਿ ਸਾਡੇ ਤੇ ਇਸ ਗੱਲ ਦਾ ਕੋਈ ਅਸਰ ਨਹੀਂ ਹੁੰਦਾ। ਮਹਾਰਾਜ ਜੀ ਕਹਿੰਦੇ ਹਨ ਜਿਨੀ ਨਾਮ ਵਿਸਾਰਿਆ ਸਿਹੋਤ ਦੇਖੇ ਖੇ, ਕਿ ਅਸੀਂ ਇਤਨੇ ਇਮਿਊਨ ਹੋ ਚੁੱਕੇ ਹਾਂ ਮਹਾਰਾਜ ਜੀ ਦੀ ਬਾਣੀ ਦੇ ਇਹਨਾਂ ਸ਼ਬਦਾਂ ਦੇ ਤੀਰਾਂ ਤੋਂ, ਕਿ ਗੁਰੂ ਬਾਬਾ ਜੀ ਆਖਦੇ ਹਨ ਵਿਸਰਿਆ ਜਿਨ ਨਾਮ ਤੇ ਭੋਏ ਭਾਰਥੀਏ, ਕਹਿੰਦੇ ਉਹ ਲੋਕ ਜ਼ਮੀਨ ਉੱਤੇ ਧਰਤੀ ਉੱਤੇ ਬੋਝ ਹਨ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਵਿਸਾਰਿਆ। ਸੋ ਹਰੇਕ ਬੰਦਾ ਅੱਜ ਤੋਂ ਬਾਅਦ ਜਿਸਲੇ ਤੁਰਿਆ ਫਿਰੇਗਾ ਉਹ ਸੋਚੇ ਕਿ ਮੈਂ ਧਰਤੀ ਉੱਤੇ ਬੋਝ ਹਾਂ ਜਾਂ ਕੀ ਹਾਂ, ਜੇ ਨਾਮ ਭੁਲਾਇਆ ਹੋਇਆ ਹੈ ਤੇ ਧਰਤੀ ਨੂੰ ਵੀ ਤਕਲੀਫ ਦੇ ਰਹੇ ਹਾਂ, ਧਰਤੀ ਦੇ ਵਿੱਚ ਵੀ ਕਾਨਸ਼ੀਅਸਨੈਸ ਹੈ, ਇਹ ਵੀ ਅਲਾਈਵ ਹੈ, ਇਹ ਵੀ ਜ਼ਿੰਦਾ ਹੈ, ਔਰ ਅਗਰ ਅਸੀਂ ਨਾਮ ਤੋਂ ਸੱਖਣੇ ਹਾਂ ਤੇ ਅਸੀਂ ਇਸ ਧਰਤੀ ਨੂੰ ਵੀ ਪਲਿਊਟ ਕਰਦੇ ਹਾਂ, ਇਸ ਧਰਤੀ ਨੂੰ ਵੀ ਡੈਮੇਜ ਕਰਦੇ ਹਾਂ ਤੇ ਇਸ ਉੱਤੇ ਬੋਝ ਪਾਉਂਦੇ ਹਾਂ, ਤੇ ਜੇ ਇਸ ਉੱਤੇ ਬੋਝ ਪਾਉਂਦੇ ਹਾਂ ਤੇ ਕਿਸੇ ਦਿਨ ਸਾਡੇ ਤੇ ਵੀ ਬੋਝ ਪਏਗਾ, ਕਰਮ ਦਾ ਫਲ ਜ਼ਰੂਰ ਹੁੰਦਾ। ਬਾਬਾ ਜੀ ਨੇ ਇਹ ਆਖਿਆ ਹੈ ਵਿਸਰਿਆ ਜਿਨ ਨਾਮ ਤੇ ਭੋਏ ਭਾਰਥੀਏ, ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰ ਗਿਆ ਉਹ ਧਰਤੀ ਉੱਤੇ ਬੋਝ ਹਨ। ਔਰ ਇੱਕ ਅਖੀਰਲਾ ਪ੍ਰਮਾਣ ਕਹਿ ਕੇ ਫਿਰ ਮੈਂ ਅੱਜ ਦੇ ਕੀਰਤਨ ਦੇ
ਵੱਲ ਨੂੰ ਵਧਾਂਗਾ। ਗੁਰੂ ਮਹਾਰਾਜ ਜੀ ਨੇ ਆਖਿਆ ਹੈ, ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ, ਜਿਨ ਕੀਤੇ ਤਿਸੇ ਨਾ ਜਾਣੀ, ਬਿਨ ਨਾਵੈ ਸਭ ਚੋਰ। ਕਹਿੰਦੇ ਸਾਰੇ ਹੀ ਚੋਰ ਹਨ, ਨਾਮ ਤੋਂ ਬਿਨਾਂ ਹਰੇਕ ਇਨਸਾਨ ਚੋਰ ਹੈ। ਹੁਣ ਇਸ ਨੂੰ ਜਾਂ ਤੇ ਅਸੀਂ ਇਤਨਾ ਲਾਈਟਲੀ ਲਵਾਂਗੇ ਕਿ ਸੁਣ ਕੇ ਚਲੇ ਜਾਵਾਂਗੇ, ਪਰ ਅਸੀਂ ਮਹਿਸੂਸ ਨਹੀਂ ਕਰਾਂਗੇ ਕਿ ਗਿਲਟੀ ਫੀਲ ਨਹੀਂ ਕਰਾਂਗੇ ਕਿ ਅਸੀਂ ਚੋਰ ਹਾਂ ਜਾਂ ਮੈਂ ਚੋਰ ਹਾਂ। ਪਰ ਜੇ ਮਹਿਸੂਸ ਕਰਾਂਗੇ ਕਿ ਮਹਾਰਾਜ ਜੀ ਤੇ ਝੂਠ ਨਹੀਂ ਆਖ ਸਕਦੇ, ਗਲਤ ਨਹੀਂ ਆਖ ਸਕਦੇ, ਅਤਕਥਨੀ ਨਹੀਂ ਕਰ ਸਕਦੇ, ਗੁਰੂ ਬਾਬਾ ਜੀ ਦੀ ਗੱਲ ਕਹੀ ਹੋਈ ਦੇ ਵਿੱਚ ਸੱਚ ਹੈ, ਇਸ ਦਾ ਅਰਥ ਅਗਰ ਮੇਰੇ ਪਾਸ ਨਾਮ ਨਹੀਂ ਹੈ ਤਾਂ ਫਿਰ ਮੈਂ ਚੋਰ ਹਾਂ। ਅਗਰ ਇਹ ਤੀਰ ਲੱਗ ਜਾਏਗਾ ਤਾਂ ਫਿਰ ਉਹ ਬੇਚੈਨ ਕਰੇਗਾ, ਉਹ ਦਰਦ ਦੇਵੇਗਾ ਕਿ ਮੈਂ ਗੁਰੂ ਮਹਾਰਾਜ ਜੀ ਦੇ ਪਾਸ ਗਿਆ, ਗੁਰੂ ਮਹਾਰਾਜ ਜੀ ਨੇ ਮੇਰੇ ਜੀਵਨ ਨੂੰ ਦੇਖ ਕੇ ਇਹ ਨਤੀਜਾ ਨਿਕਾਲਿਆ ਹੈ ਕਿ ਤੂੰ ਚੋਰ ਹੈ। ਤਾਂ ਕਿਤਨੀ ਵੱਡੀ ਤੌਹੀਨ, ਕਿਤਨੀ ਵੱਡੀ ਚੋਟ। ਪਰ ਰੀਅਲਿਸਟਿਕਲੀ ਅਸੀਂ ਆਪਣੇ ਆਪ ਨੂੰ ਚੋਰ ਸਮਝਾਂਗੇ ਨਹੀਂ, ਜਿਸ ਤਰ੍ਹਾਂ ਕਿ ਇਹ ਸ਼ਬਦ ਸਿਰਫ ਕਹਿਣ ਸੁਣਨ ਦੇ ਵਾਸਤੇ ਹੀ ਹਨ। ਪਰ ਜਿਹੜੇ ਗੁਰੂ ਬਾਬੇ ਦੇ ਵਚਨਾਂ ਉੱਤੇ ਇਤਨਾ ਭਰੋਸਾ, ਪਿਆਰ, ਯਕੀਨ ਰੱਖਦੇ ਹਨ, ਉਹ ਇਸ ਗੱਲ ਦੇ ਨਾਲ ਚੋਟ ਖਾ ਜਾਂਦੇ ਹਨ। ਮਹਾਰਾਜ ਜੀ ਨੇ ਆਖਿਆ, ਬਿਨ ਨਾਵੈ ਸਭ, ਆਪ ਜੀ ਆਖੋ ਕੀ ਕਹਿੰਦੇ ਹਨ ਮਹਾਰਾਜ ਜੀ, ਬਿਨ ਨਾਵੈ ਸਭ ਚੋਰ। ਵੀ ਮਸਟ ਰਿਪੀਟ ਦਿਸ ਲਾਈਨ ਫਿਊ ਟਾਈਮਸ ਤਾਂ ਕਿ ਸਾਡੇ ਉੱਤੇ ਅਸਰ ਕਰ ਸਕੇ, ਇੱਕ ਅੱਧੀ ਵਾਰੀ ਕਈ ਨਾਲੇ ਅਸਰ ਨਹੀਂ ਕਰਨਾ। ਐਂਡ ਆਮ ਗੋਇੰਗ ਟੂ ਕੰਟੀਨਿਊ ਰਿਪੀਟਿੰਗ ਦਿਸ ਲਾਈਨ ਐਵਰੀ ਡੇ। ਬਿਨ ਨਾਵੈ ਸਭ ਚੋਰ, ਸਭ ਚੋਰ ਸਭਨਾਂ ਦੇ ਵਿੱਚ ਅਸੀਂ ਵੀ ਆਨੇ ਹਾਂ, ਜਾਂ ਕੋ ਜਿਹੜੇ ਬਾਹਰ ਸੜਕਾਂ ਤੇ ਫਿਰਦੇ ਹਨ ਉਹ ਚੋਰ ਹਨ, ਵੀ ਆਰ ਆਲਸੋ ਇਨਕਲੂਡਿਡ। ਬਿਨ ਨਾਵੈ ਸਭ ਚੋਰ, ਬੜੀ ਭਾਰੀ ਸਮੱਸਿਆ ਖੜੀ ਹੋ ਗਈ। ਇੱਥੋਂ ਤੱਕ ਅਸੀਂ ਕੱਲ ਵਿਚਾਰਿਆ ਹੈ, ਸਮਝ ਲਿਆ ਹੈ ਕਿ ਨਾਨਕ ਕੇ ਘਰ ਕੇਵਲ ਨਾਮ, ਅਗਰ ਨਾਮ ਨਹੀਂ ਹੈ ਤਾਂ ਅਸੀਂ ਚੋਰ ਹਾਂ ਜੀਵਨ ਚ ਸਾਡੇ। ਅਸੀਂ ਸਿਰਫ ਵਾਹਿਗੁਰੂ ਦੀਆਂ ਵਸਤੂਆਂ ਨੂੰ ਚੁਰਾਈ ਜਾਂਦੇ ਹਾਂ, ਇਕੱਠੀਆਂ ਕਰੀ ਜਾਂਦੇ ਹਾਂ, ਜੋ ਸਾਡਾ ਆਪਣਾ ਨਹੀਂ ਹੈ ਉਸਨੂੰ ਅਸੀਂ ਆਪਣਾ ਕਹੀ ਜਾਂਦੇ। ਤਨ ਸਾਡਾ ਆਪਣਾ ਨਹੀਂ, ਵਾਹਿਗੁਰੂ ਦਾ, ਪ੍ਰਾਣੀ ਜਾਣੇ ਤਨ ਮੇਰਾ, ਉਹ ਆਪਣਾ ਬਣਾਈ ਬੈਠਾ ਹੈ, ਸਾਰੀਆਂ ਚੀਜ਼ਾਂ ਨੂੰ ਆਪਣੀਆਂ ਬਣਾਈ ਬੈਠਾ ਹੈ। ਤੋ ਕਿਸੇ ਦੀ ਵਸਤੂ ਹੋਵੇ, ਬਣਾ ਲਈ ਜਾਏ ਆਪਣੀ, ਉਹ ਚੋਰੀ ਨਹੀਂ ਹੁੰਦੀ ਤਾਂ ਹੋਰ ਕੀ ਹੁੰਦਾ। ਕਿਸੇ ਦੀ ਚੀਜ਼ ਨੂੰ ਸੰਭਾਲ ਕੇ ਬਹਿ ਜਾਓ, ਕਬਜ਼ਾ ਕਰਕੇ ਬਹਿ ਜਾਓ, ਤਾਂ ਫਿਰ ਆਖੋ ਇਹ ਮੇਰੀ ਹੈ, ਤਾਂ ਉਹ ਚੋਰੀ ਹੋ ਗਈ। ਬਿਨ ਨਾਵੈ ਸਭ ਚੋਰ, ਇੱਥੋਂ ਤੱਕ ਅਸੀਂ ਸੁਣਿਆ। ਅੱਜ ਦੇ ਕੀਰਤਨ ਦੇ ਵਿੱਚ ਜੋ ਦੂਸਰਾ ਸਟੈਪ ਹੈ ਨਾਮ ਨੂੰ ਸਮਝਣ ਦੇ ਵਾਸਤੇ, ਕਿਉਂਕਿ ਮਹਾਰਾਜ ਦੀ ਬਾਣੀ ਦੇ ਵਿੱਚ ਨਾਮ ਨਾਮ ਨਾਮ ਨਾਮ ਬਹੁਤ ਦਫਾ ਆਉਂਦਾ। ਪਰ ਸਾਧ ਸਿੰਘ ਜੀ, ਸੋਚਣ ਵਾਲੀ ਗੱਲ ਇਹ ਹੈ ਕਿ ਕਿਸ ਦਾ ਨਾਮ, ਹੁਣ ਇਹ ਪਹਿਲੂ ਆਰੰਭ ਹੁੰਦਾ ਹੈ। ਇਤਨਾ ਮਹਾਰਾਜ ਜੀ ਨਾਮ ਦਾ ਜ਼ਿਕਰ ਕਰਦੇ ਹਨ, ਸੋਚਣਾ ਪੈਂਦਾ ਹੈ ਕਿਸ ਦਾ ਨਾਮ, ਕਿਉਂਕਿ ਨਾਮ ਦੇ ਪਿੱਛੇ ਜਾਂ ਤੇ ਕੋਈ ਨਾ ਕੋਈ ਪਰਸਨ ਹੁੰਦਾ ਹੈ, ਨਾਮ ਦੇ ਪਿੱਛੇ ਜਾਂ ਕੋਈ ਪਲੇਸ ਹੁੰਦੀ ਹੈ, ਜਾਂ ਨਾਮ ਦੇ ਪਿੱਛੇ ਕੋਈ ਹੋਰ ਵਸਤੂ ਹੁੰਦੀ ਹੈ, ਕੋਈ ਨਾ ਕੋਈ ਸਬਸਟੈਂਸ ਤੇ ਹੁੰਦਾ ਹੈ ਨਾ, ਜਿਸ ਨੂੰ ਅਸੀਂ ਕੋਈ ਨਾ ਕੋਈ ਨਾਮ ਦਿੰਦੇ ਹਾਂ, ਜਿਸ ਦਾ ਨਾਮ, ਨਾਮ ਵਾਲਾ, ਉਸਨੂੰ ਅਸੀਂ ਨਾਮੀ ਆਖ ਸਕਦੇ ਹਾਂ, ਨਾਮੀ ਜਿਸ ਦਾ ਕਿ ਨਾਮ ਹੈ। ਗੁਰੂ ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਸਿਰਫ ਨਾਮ ਦੀ ਹੀ ਗੱਲ ਨਹੀਂ ਕਰਦੇ, ਜਿਸ ਦਾ ਨਾਮ ਹੈ, ਜੋ ਨਾਮ ਵਾਲਾ ਹੈ, ਜੋ ਨਾਮੀ ਹੈ, ਉਸ ਦਾ ਵੀ ਜ਼ਿਕਰ ਕਰਦੇ ਹਨ। ਕਿਉਂਕਿ ਜੇ ਸਾਨੂੰ ਇਕੱਲਾ ਹੀ ਨਾਮ ਮਿਲ ਜਾਏ ਪਰ ਜਿਸ ਦਾ ਇਹ ਨਾਮ ਹੈ ਉਹ ਨਾ ਮਿਲੇ, ਤਾਂ ਫਿਰ ਤੇ ਕੁਛ ਵੀ ਨਾ ਮਿਲਿਆ।
ਫਾਰ ਐਗਜ਼ਾਮਪਲ ਸਾਨੂੰ ਭੁੱਖ ਲੱਗੀ ਹੋਈ ਹੈ, ਸਾਨੂੰ ਖਾਣ ਨੂੰ ਰੋਟੀ ਚਾਹੀਦੀ ਹੈ। ਰੋਟੀ ਤੇ ਸਿਰਫ ਇੱਕ ਨਾਮ ਹੈ, ਰੋਟੀ ਤੇ ਸਿਰਫ ਇੱਕ ਨਾਮ ਹੈ। ਨਿਰਾ ਲਫ਼ਜ਼ ਰੋਟੀ ਦੇ ਨਾਲ ਅਸੀਂ ਰੱਜ ਸਕਦੇ ਹਾਂ ਜਦ ਤੱਕ ਜਿਸ ਚੀਜ਼ ਦਾ ਨਾਮ ਰੋਟੀ ਹੈ ਉਹ ਨਾ ਮਿਲੇ। ਸੋ ਜਿਸ ਚੀਜ਼ ਦਾ ਨਾਮ ਰੋਟੀ ਹੈ, ਪ੍ਰਸ਼ਾਦਾ ਹੈ, ਜੇ ਉਹ ਨਾ ਮਿਲੇ ਤੇ ਸਾਨੂੰ ਰੱਜ ਨਹੀਂ ਆ ਸਕਦਾ, ਤ੍ਰਿਪਤੀ ਨਹੀਂ ਆ ਸਕਦੀ। ਤੋ ਗੁਰੂ ਮਹਾਰਾਜ ਜੀ ਇਹ ਬਹੁਤ ਗਹਿਰਾਈ ਦੇ ਨਾਲ ਵਿਚਾਰਨ ਵਾਲਾ ਨੁਕਤਾ ਹੈ ਕਿ ਜਿੱਥੇ ਨਾਮ ਦਾ ਜ਼ਿਕਰ ਕਰਦੇ ਹਨ ਉੱਥੇ ਜਿਸ ਦਾ ਨਾਮ ਹੈ, ਜੋ ਨਾਮ ਵਾਲਾ ਹੈ, ਉਸ ਦਾ ਵੀ ਜ਼ਿਕਰ ਕਰਦੇ ਹਨ। ਹੁਣ ਬਾਣੀ ਦੇ ਵਿੱਚ ਸ਼ਬਦ ਦੇਖੋ ਆਉਂਦੇ ਹਨ, ਤੂੰ, ਤੇਰਾ, ਤੇਰੇ, ਤੇਰੀਆਂ, ਤੁਮ। ਇਹ ਜੋ ਲਫ਼ਜ਼ ਹਨ ਇਹ ਤੇ ਕਿਸੇ ਹਸਤੀ ਨੂੰ ਹੀ ਐਡਰੈਸ ਕੀਤੇ ਜਾ ਸਕਦੇ ਹਨ, ਯਾਨੀ ਕਿਸੇ ਕੋਈ ਪ੍ਰੈਜੈਂਟ ਹੈ ਜਿਸ ਨੂੰ ਅਸੀਂ ਤੂੰ ਕਹਿੰਦੇ ਹਾਂ। ਤਾਂ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਥਾਂ ਥਾਂ ਥਾਂ ਥਾਂ ਤੇ ਉਸ ਹਸਤੀ ਨੂੰ ਆਖਿਆ ਹੈ, ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ। ਇਸ ਦਾ ਭਾਵ ਕੋਈ ਬੀਂਗ ਹੈ, ਕੋਈ ਹੋਂਦ ਹੈ, ਕੋਈ ਐਗਜ਼ਿਸਟੈਂਸ ਹੈ ਜਿਸ ਨੂੰ ਮਹਾਰਾਜ ਜੀ ਤੂੰ ਕਹਿ ਕੇ ਐਡਰੈਸ ਕਰ ਰਹੇ ਹਨ। ਨਥਿੰਗਨੈਸ ਨੂੰ ਤਾਂ ਤੂੰ ਨਹੀਂ ਨਾ ਕਿਹਾ ਜਾ ਸਕਦਾ। ਤੋ ਗੁਰੂ ਮਹਾਰਾਜ ਜੀ ਦੇ ਪਾਸ ਮੇਰੇ ਕਹਿਣ ਦਾ ਮਤਲਬ ਇਹ ਹੈ, ਨਾਮ ਹੈ ਪਰ ਜਿਸ ਦਾ ਨਾਮ ਹੈ ਉਸ ਦੇ ਨਾਲ ਮਹਾਰਾਜ ਜੀ ਦਾ ਸੰਬੰਧ ਹੈ। ਜਿਸ ਦਾ ਨਾਮ ਹੈ ਉਸ ਦੇ ਨਾਲ ਸੰਬੰਧ ਹੈ। ਇਸੇ ਕਰਕੇ ਜਿਸ ਦਾ ਨਾਮ ਹੈ, ਜੋ ਨਾਮ ਵਾਲਾ ਹੈ, ਮਹਾਰਾਜ ਜੀ ਐਡਰੈਸ ਕਰਦੇ ਹਨ ਉਸ ਨੂੰ, ਕਹਿੰਦੇ ਹਨ, ਨਾਮ ਤੇਰੋ ਆਰਤੀ ਮਜਨ ਮੁਰਾਰੇ। ਕਹਿੰਦੇ ਹਨ, ਖੂਬ ਖੂਬ ਖੂਬ ਖੂਬ ਖੂਬ ਤੇਰੋ ਨਾਮ। ਉਸ ਪਿਆਰੀ ਹਸਤੀ ਨੂੰ, ਉਸ ਨਾਮ ਵਾਲੇ ਨੂੰ ਕਹਿੰਦੇ ਹਨ ਕਿ ਤੇਰਾ ਨਾਮ ਬਹੁਤ ਖੂਬ ਹੈ, ਬਹੁਤ ਖੂਬ ਹੈ, ਬਹੁਤ ਖੂਬ ਹੈ, ਖੂਬ ਖੂਬ ਖੂਬ ਖੂਬ ਖੂਬ ਤੇਰੋ ਨਾਮ, ਤੇਰਾ ਨਾਮ ਬਹੁਤ ਖੂਬ ਹੈ। ਹੁਣ ਕੋਈ ਵਸਤੂ, ਕੋਈ ਵਿਅਕਤੀ, ਕੋਈ ਸਾਹਮਣੇ ਨਾ ਹੋਵੇ ਤੇ ਇਨਸਾਨ ਆਕਾਸ਼ ਵੱਲ ਨੂੰ ਦੇਖ ਕੇ ਜਾਂ ਹਵਾ ਵੱਲ ਨੂੰ ਦੇਖ ਕੇ ਥੋੜੋ ਆਖੀ ਜਾਏਗਾ ਕਿ ਤੇਰਾ ਨਾਮ ਬਹੁਤ ਖੂਬ ਹੈ। ਕਿਸੇ ਦੇ ਨਾਲ ਕੋਈ ਕੰਟੈਕਟ ਹੋਏਗਾ, ਕਿਸੇ ਦੇ ਨਾਲ ਕੋਈ ਰਿਲੇਸ਼ਨ ਹੋਏਗਾ, ਕੋਈ ਸਾਹਮਣੇ ਪ੍ਰੈਜੈਂਟ ਹੋਏਗਾ, ਉਸੇ ਨੂੰ ਹੀ ਆਖਿਆ ਜਾ ਸਕਦਾ ਹੈ ਕਿ ਤੇਰਾ ਨਾਮ ਬਹੁਤ ਖੂਬ ਹੈ। ਸੋ ਇਸ ਤੋਂ ਭਾਵ ਇਹ ਨਿਕਲਿਆ, ਮਹਾਰਾਜ ਜੀ ਦੇ ਪਾਸ ਜਿਸ ਦਾ ਨਾਮ ਹੈ ਉਹ ਨਾਮ ਵਾਲਾ ਵੀ ਮਹਾਰਾਜ ਜੀ ਦੇ ਪਾਸ ਹੈ। ਔਰ ਜਦੋਂ ਨਾਮ ਵਾਲਾ ਮਹਾਰਾਜ ਜੀ ਦੇ ਪਾਸ ਹੈ ਤਾਂ ਮਹਾਰਾਜ ਜੀ ਦਾ ਉਸ ਦੇ ਨਾਮ ਦੇ ਨਾਲ ਵੀ ਪਿਆਰ ਹੈ। ਗੁਰੂ ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਅਨੇਕਾਂ ਥਾਂ ਉੱਤੇ ਆਖਦੇ ਹਨ, ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤਿੱਥੇ ਲੋਏ। ਕਹਿੰਦੇ ਵਾਹਿਗੁਰੂ, ਤੇਰਾ ਨਾਮ ਜਿਹੜਾ ਹੈ ਉਹ ਰਤਨ ਹੈ। ਕਹਿੰਦੇ ਹਨ, ਨਾਮ ਤੇਰਾ ਆਧਾਰ ਮੇਰਾ, ਤੇਰਾ ਨਾਮ ਜੋ ਹੈ ਉਹ ਮੇਰਾ ਆਧਾਰ ਹੈ। ਸੋ ਪੁਆਇੰਟ ਸਮਝਣ ਵਾਲਾ ਇਹ ਹੈ ਕਿ ਨਾਮ ਦੇ ਪਿੱਛੇ ਕੋਈ ਨਾਮ ਵਾਲਾ ਵੀ ਹੈ, ਨਾਮ ਦੇ ਪਿੱਛੇ ਕੋਈ ਨਾਮੀ ਵੀ ਹੈ, ਨਾਮ ਦੇ ਪਿੱਛੇ ਕੋਈ ਅਜਿਹੀ ਸ਼ਖਸੀਅਤ ਵੀ ਹੈ ਜਿਸ ਦੇ ਨਾਮ ਦੀ ਇਤਨੀ ਵੱਡੀ ਤਾਰੀਫ ਹੈ। ਉਸ ਸ਼ਖਸੀਅਤ ਦੇ ਨਾਲ ਮਹਾਰਾਜ ਜੀ ਦਾ ਪਿਆਰ ਹੈ, ਉਸ ਸ਼ਖਸੀਅਤ ਦੇ ਨਾਲ ਮਹਾਰਾਜ ਜੀ ਦਾ ਕਿਤਨਾ ਪਿਆਰ ਹੈ, ਆਓ ਉਸ ਨੂੰ ਸੁਣੋ। ਕਹਿੰਦੇ ਹਨ,

ਕਹਿੰਦੇ ਹਨ ਅਗਰ ਤੂੰ ਮੇਰਾ ਪਿਆਰਾ ਹੈ ਜਾਂ ਤੇਰੇ ਨਾਲ ਮੇਰਾ ਪਿਆਰ ਹੈ ਤਾਂ ਉਸ ਪਿਆਰ ਦੇ ਵਿੱਚ ਕੋਈ ਕਮੀ ਰਹਿ ਗਈ? ਉਸ ਪਿਆਰ ਦੇ ਨਾਲ ਤੇ ਮੇਰੀਆਂ ਤਮਾਮ ਭੁੱਖਾਂ ਕਹਿੰਦੇ ਹਨ ਉਹ ਪੂਰੀਆਂ ਹੋ ਗਈਆਂ ਹਨ। ਤੂੰ ਮੇਰੋ ਪਿਆਰੋ, ਇਤਨਾ ਲਫ਼ਜ਼ੀ ਕਹਿਣਾ ਇਹ ਸਿੱਧ ਕਰਦਾ ਹੈ ਕਿ ਕੋਈ ਹਸਤੀ, ਕੋਈ ਸ਼ਖਸੀਅਤ, ਕੋਈ ਬੀਂਗ ਮੌਜੂਦ ਹੈ ਜਿਸ ਦੇ ਨਾਲ ਮਹਾਰਾਜ ਜੀ ਦਾ ਸੰਬੰਧ ਹੈ।

0: ਕਹਿੰਦੇ ਜਿਹਨਾਂ ਦਾ ਨਾਮ ਦੇ ਨਾਲ ਪਿਆਰ ਹੈ ਉਹ ਜਾਗੇ ਹੋਏ ਹਨ, ਬਾਕੀ ਸਭ ਸੁੱਤੇ ਪਏ।
1: ਸੇ ਜਨ ਜਾਗੇ ਜਿਨ ਨਾਮ ਪਿਆ,
0: ਇੱਕ ਹੋਰ ਪੰਕਤੀ,
1: ਗਾਵਣ ਗਾਵੇ ਜਿਨ ਨਾਮ ਪਿਆ।
0: ਕਹਿੰਦੇ ਗਾਉਂਦੇ ਵੀ ਉਹੀ ਹਨ ਜਿਨ੍ਹਾਂ ਦਾ ਨਾਮ ਦੇ ਨਾਲ ਪਿਆਰ। ਇੱਕ ਹੋਰ ਪੰਕਤੀ ਕਹਿੰਦੇ ਹਨ,
1: ਏਕ ਨਾਮ ਤਾਰੇ ਸੰਸਾਰ, ਗੁਰ ਪ੍ਰਸਾਦੀ ਨਾਮ ਪਿਆਰ।
0: ਬਾਰ ਬਾਰ ਨਾਮ ਪਿਆਰ ਆ ਰਿਹਾ।

तो आप जी ने बार बार पंक्तियां जो सुनी है इन पंक्तियों बहुत ध्यान दे नाल समझिया विचारिया गया है। इन पंक्तियों च महाराज जी नाम प्यार नाम प्यार नाम प्यार आखी जाते हैं। हुण सवाल इत्थे ये पैदा होंदा है कि सानू किसका नाम प्यारा लगता है। आप सारे सोचन की कोशिश करो, जवाब मिल जाएगा। नाम सानू किसका प्यारा लगता है, किसका नाम सानू प्यारा लगता है? सानू उसे दा ही नाम प्यारा लगता है जो सानू बहुत प्यारा लगता हो। जिस दे नाल साड़ा बहुत प्यार वाला संबंध होवे और उसनों सी जानदे भी जरूर होवांगे। जिस नाल प्यार होवेगा उसनों जानदे भी तो होवांगे, उस नाल बहुत डीप बहुत गहरा संबंध होएगा। सो इतनी लाइना दे विच शब्दों दे विच बार बार नाम प्यार नाम प्यार नाम प्यार स्नान दा मेरा एक मकसद है कि ए पॉइंट आप जी दे सामने रखिया जाए कि नाम केड़ा प्यारा लग्या करदा है। नाम सानू उसे दा प्यारा लगदा है जो साडा प्यारा हुंदा है, जिस नाल सानू बहुत प्यार होवे, बहुत जिस नाल प्यार होवे उसका नाम प्यारा लगता है। सो फार सानू अपना ही नाम प्यारा लगता है क्योंकि साडा अपने आप तो अलावा और किसी नाल प्यार है ही नहीं, असि अपने आप नाल ही प्यार करते हैं। इस वास्ते किसी इंसान का अगर अखबार च नाम निकलिया होवे तो उसके वास्ते बाकी सारी अखबार कोई मतलब नहीं रखती, वो यूजलैस है, वो सिर्फ अपना ही नाम देखना चाहता है कि कितने लिखा है, क्योंकि उसको अपना ही नाम प्यारा लगता है। वो बार बार उसनों ही पढ़ेगा और अखीर उसनों कटिंग करके रख लेगा क्योंकि उसका अपना नाम है, अपना नाम प्यारा लगता है। जिसनों अपना नाम प्यारा लगता है और किसी का भी नाम प्यारा नहीं लगता, उसनों परमात्मा का नाम किवें प्यारा लग सकता है? परमात्मा का नाम उसनों किवें प्यारा लग सकता है जिसनों ना मिले ना गिले ना कदे देखिया ना पछाणिया ना कोई एक्सपीरियंस ना कोई संबंध, और उसकी तो कोई रूप रेखा भी नहीं है, उसकी तो कोई शक्ल भी नहीं है, वो तो रूप रेख रंग तो बिल्कुल न्यारा है, वो तो एब्स्ट्रैक्ट है, वो तो निराकार है। असि आकार वाली चीजों के नाल प्यार नहीं पा सकते, निराकार नाल किवें पा लवांगे? जो फॉर्म दे विच हन साडा उना नाल प्यार पूरी तरह नहीं पैंदा, जो फॉर्मलेस है उस दे नाल सीधा प्यार पाना साडी कैपेसिटी च है। आओ फिर उसे नुक्ते उत्ते, नाम प्यारा उसे दा ही लगदा है जिस दे नाल प्यार होवे, जिस दे नाल प्यार ना होवे उसका नाम भी प्यारा नहीं लगता, और जिस दे नाल वाकफी भी ना होवे उसका नाम प्यारा किवें लग सकता है, किवें प्यारा लग सकता है? क्योंकि वाकफी ते नहीं है, प्यार दी तो बहुत दूर दी गल। आईयो वजह है कि आम तौर पर जिसले असीं सवेरे सपोजडली बैठते हाँ कि नाम जपण बैठे हाँ तो साडा ध्यान ही नहीं लगता, साडा मन ही नहीं लगता, और जिस दे नाल साडा मन ही ना लगे, कोई इंसान दो इंसान ले लो अगर उन्हां दा एक दूसरे दे नाल बैठ के मन ही नहीं लगता, एक दूसरे दे नजदीक जाके मन ही नहीं लगता, जिथे मन ही ना लगे उथे प्यार किवें हो सकता है? सो असी नाम जपण दी कोशिश करदे हां बिना ही प्यार तो, बिना ही प्यार वो किवें पॉसिबल हो सकता है, किवें पॉसिबल हो सकता है? और जिसले असी नाम जपन बैठते हां उस वेले भी नाम उन्हां वस्तुओं वल साडा ध्यान लगता है जिन्हां दे नाल साडा प्यार है।
ਜਿਨ੍ਹਾਂ ਚੀਜ਼ਾਂ ਦੇ ਨਾਲ ਸਾਡਾ ਸੰਬੰਧ ਹੈ, ਪਿਆਰ ਹੈ, ਉਹੀ ਸਾਡੇ ਧਿਆਨ ਦੇ ਵਿੱਚ ਆਉਂਦੀਆਂ ਹਨ। ਤੋ ਇੱਥੋਂ ਸਿੱਧ ਹੁੰਦਾ ਹੈ ਜਦੋਂ ਅਸੀਂ ਵਾਰ ਵਾਰ ਇਹ ਕਹਿੰਦੇ ਹਾਂ ਕਿ ਵਾਹਿਗੁਰੂ ਦੇ ਨਾਲ ਸਾਡਾ ਮਨ ਨਹੀਂ ਲੱਗਦਾ, ਧਿਆਨ ਨਹੀਂ ਲੱਗਦਾ, ਇਸ ਦਾ ਮਤਲਬ ਕਿ ਵਾਹਿਗੁਰੂ ਦੇ ਨਾਲ ਸਾਡਾ ਕੋਈ ਪਿਆਰ ਨਹੀਂ ਹੈ। ਜੇ ਪਿਆਰ ਹੋਵੇ ਤਾਂ ਜ਼ਰੂਰ ਮਨ ਲੱਗਦਾ। ਇਹ ਆਪਣੇ ਆਪ ਚ ਇੱਕ ਸੈਲਫ ਐਵੀਡੈਂਸ ਹੈ ਕਿ ਜਿਸ ਦੇ ਨਾਲ ਮਨ ਨਾ ਲੱਗੇ, ਇਹਦਾ ਮਤਲਬ ਉਸ ਦੇ ਨਾਲ ਸਾਡਾ ਕੋਈ ਸੰਬੰਧ ਹੀ ਨਹੀਂ ਹੈ, ਕੋਈ ਲਿੰਕ ਹੀ ਨਹੀਂ ਹੈ, ਕੋਈ ਕਾਮਨ ਗਰਾਊਂਡ ਹੀ ਨਹੀਂ ਹੈ। ਇਸੇ ਕਰਕੇ ਉਸ ਦੇ ਨਾਲ ਮਨ ਨਹੀਂ ਨਾ ਲੱਗਦਾ। ਤੋ ਹੁਣ ਇੱਥੇ ਤੱਕ ਦੀ ਜੋ ਵਿਚਾਰ ਹੈ ਉਸ ਦੇ ਵਿੱਚ ਅਸੀਂ ਇਹ ਸਮਝਿਆ ਹੈ ਕਿ ਗੁਰੂ ਮਹਾਰਾਜ ਜੀ ਦੇ ਘਰ ਦੇ ਵਿੱਚ ਸਿਰਫ ਨਾਮ ਹੈ, ਪਰ ਜਿਹਦਾ ਨਾਮ ਹੈ, ਜੋ ਨਾਮ ਵਾਲਾ ਹੈ, ਮਹਾਰਾਜ ਜੀ ਦਾ ਸੰਬੰਧ ਉਸ ਦੇ ਨਾਲ ਹੈ। ਇਸ ਦਾ ਮਤਲਬ ਇਹ ਹੋਇਆ ਕਿ ਗੁਰੂ ਘਰ ਦੇ ਵਿੱਚ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰ ਦੇ ਵਿੱਚ, ਘਰ ਦੇ ਵਿੱਚ ਜਿਸ ਦਾ ਨਾਮ ਹੈ ਉਹ ਨਾਮ ਵਾਲਾ ਹੀ ਹੈ, ਬਸ ਉਸ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਇਸ ਕਰਕੇ ਗੁਰੂ ਬਾਬਾ ਜੀ ਆਪਣੀ ਬਾਣੀ ਚ ਪੰਚਮ ਪਾਤਸ਼ਾਹ ਜੀ ਆਖਦੇ ਹਨ, ਹਮਾਰੇ ਇੱਕ ਹੈ ਹਰੀ ਹਰੀ। ਇੱਕ ਪਾਸੇ ਕਹਿਤਾ ਨਾਨਕ ਕੇ ਘਰ ਕੇਵਲ ਨਾਮ, ਪਰ ਉਹ ਜਿਸ ਦਾ ਨਾਮ ਹੈ ਉਹ ਹਰੀ ਹੈ, ਉਹ ਵਾਹਿਗੁਰੂ ਹੈ, ਪਰਮਾਤਮਾ ਹੈ, ਜੋ ਵੀ ਹੈ। ਗੁਰੂ ਮਹਾਰਾਜ ਜੀ ਕਹਿੰਦੇ ਹਨ ਹਮਾਰੇ ਇੱਕ ਹੈ ਹਰੀ ਹਰੀ, ਸਾਡੇ ਪਾਸ ਇੱਕੋ ਹੀ ਹਰੀ ਹਰੀ ਹੈ, ਹੋਰ ਕੋਈ ਨਹੀਂ। ਭਾਵ ਸਾਡੇ ਪਾਸ ਰੱਬ ਹੀ ਰੱਬ ਹੈ, ਪਰਮਾਤਮਾ ਹੀ ਪਰਮਾਤਮਾ ਹੈ। ਅਗਰ ਉਸ ਚ ਇੰਟਰਸਟਡ ਹੋ ਤਾਂ ਸਾਡੇ ਨਾਲ ਕੋਈ ਤੁਹਾਡਾ ਸੰਬੰਧ ਪੈ ਸਕਦਾ ਹੈ, ਕਿਉਂਕਿ ਉਹ ਨਾਮ ਵਾਲਾ ਹੀ ਮਹਾਰਾਜ ਜੀ ਦੇ ਪਾਸ ਹੈ ਅਤੇ ਉਸ ਨਾਮ ਵਾਲੇ ਦੇ ਨਾਮ ਨਾਲ ਹੀ ਮਹਾਰਾਜ ਜੀ ਦਾ ਪਿਆਰ ਹੈ, ਉਸ ਦਾ ਨਾਮ ਹੀ ਮਹਾਰਾਜ ਜੀ ਨੂੰ ਪਿਆਰਾ ਲੱਗਦਾ ਹੈ। ਅਤੇ ਜਿਸ ਨਾਲ ਸਾਡੀ ਬਹੁਤ ਜ਼ਿਆਦਾ ਮੁਹੱਬਤ ਹੋਵੇ, ਬਹੁਤ ਜ਼ਿਆਦਾ ਪਿਆਰ ਹੋਵੇ, ਉਸ ਦਾ ਨਾਮ ਲੈ ਕੇ ਵੀ ਸਾਡੇ ਉੱਤੇ ਅਸਰ ਹੋ ਜਾਂਦਾ ਹੈ, ਨਾਮ ਦਾ ਵੀ ਅਸਰ ਹੁੰਦਾ ਹੈ। ਜਿਸ ਨਾਲ ਬਹੁਤ ਗਹਿਰੀ ਮੁਹੱਬਤ ਹੋਵੇ ਉਸ ਦਾ ਨਾਮ ਸਾਡੇ ਅੰਦਰ ਗੂੰਜਦਾ ਰਹਿੰਦਾ ਹੈ। ਉਸ ਦਾ ਕੋਈ ਨਾਮ ਲੈ ਦੇਵੇ ਉਸ ਦੇ ਨਾਲ ਸਾਡੇ ਅੰਦਰ ਕੁਛ ਹੋ ਜਾਂਦਾ ਹੈ। ਉਸ ਦਾ ਕਿਤੇ ਨਾਮ ਪੜ੍ਹ ਲਈਏ ਤਾਂ ਵੀ ਸਾਨੂੰ ਉਹ ਪਿਆਰਾ ਲੱਗਦਾ ਹੈ, ਕਿਉਂਕਿ ਮੁਹੱਬਤ ਹੈ ਉਸ ਦੇ ਨਾਲ, ਉਸ ਦੇ ਨਾਲ ਪਿਆਰ ਹੈ। ਗੁਰੂ ਮਹਾਰਾਜ ਜੀ ਦਾ ਪਿਆਰ ਹੈ ਗੁਰੂ ਰਾਮਦਾਸ ਜੀ ਦਾ ਉਸ ਨਾਮ ਵਾਲੀ ਸ਼ਖਸੀਅਤ ਦੇ ਨਾਲ, ਉਸ ਰੱਬ ਦੇ ਨਾਲ, ਉਸ ਹਸਤੀ ਦੇ ਨਾਲ। ਤਾਂ ਉਹਨਾਂ ਨੂੰ ਇਹ ਸ਼ਬਦ ਉਹ ਆਖ ਰਹੇ ਹਨ ਕਿ ਮੇਰੇ ਪ੍ਰੀਤਮਾ ਹੁਣ ਜੀਵਾ ਨਾਮ ਤੇ ਆਏ, ਤੇਰੇ ਨਾਮ ਨੂੰ ਮੈਂ ਧਿਆਨ ਚ ਰੱਖਦਾ ਹਾਂ ਤਾਂ ਮੈਂ ਜ਼ਿੰਦਾ ਰਹਿੰਦਾ ਹਾਂ, ਤੇਰਾ ਨਾਮ ਵੀ ਯਾਨੀ ਮੈਂ ਆਪਣੇ ਧਿਆਨ ਚੋਂ ਅਲੱਗ ਨਹੀਂ ਕਰ ਸਕਦਾ, ਇਤਨਾ ਪਿਆਰ ਹੈ, ਇਤਨਾ ਪਿਆਰ ਹੈ। ਤੇ ਤੋਂ ਅਲੱਗ ਤੇ ਕੀ ਹੋਣਾ, ਤੇਰਾ ਨਾਮ ਵੀ ਮੈਂ ਆਪਣੇ ਆਪ ਤੋਂ ਅਲੱਗ ਨਹੀਂ ਕਰ ਸਕਦਾ। ਆਓ ਇੱਕ ਦਫਾ ਉਸ ਪੰਕਤੀ ਨੂੰ ਗਾਓ, ਸੁਣੋ, ਫਿਰ ਅਗਾਂਹ ਵੱਧਦੇ ਹਾਂ।

ਕੀਰਤਨਦਾਰ ਅੱਜ ਦੇ ਕੀਰਤਨਦਾਰ ਜੋ ਅਖੀਰ ਦਾ ਨੁਕਤਾ ਆਪ ਜੀ ਦੀ ਸੇਵਾ ਚ ਮੈਂ ਰੱਖਣਾ ਚਾਹੁੰਦਾ ਹਾਂ, ਉਹ ਇੱਕ ਸਮੱਸਿਆ ਹੈ, ਇੱਕ ਇਸ਼ੂ ਹੈ ਕਿ ਮਹਾਰਾਜ ਜੀ ਦਾ ਤੇ ਪਿਆਰ ਹੈ, ਮਹਾਰਾਜ ਜੀ ਉਸ ਨੂੰ ਜਾਣਦੇ ਹਨ ਉਹ ਕਿੱਥੇ ਹੈ, ਮਹਾਰਾਜ ਜੀ ਨੂੰ ਉਸਦੀ ਹਰ ਵਸਤੂ ਦੇ ਨਾਲ ਪਿਆਰ ਹੈ, ਮਹਾਰਾਜ ਜੀ ਉਸ ਦੇ ਪਿਆਰ ਚ ਇਤਨੇ ਭਿੱਜੇ ਪਏ ਹਨ, ਕਹਿੰਦੇ ਹਨ ਆਖਾਂ ਜੀਵਾਂ ਵਿਸਰੇ ਮਰ ਜਾਓ, ਕਹਿੰਦੇ ਹਨ ਤੂੰ ਮੇਰੇ ਲਾਲਨ, ਤੂੰ ਮੇਰੇ ਪ੍ਰਾਣ, ਤੂੰ ਮੇਰੇ ਪ੍ਰਾਣ ਹੈ, ਤੂੰ ਮੇਰੇ ਲਾਲਨ, ਤੂੰ ਮੇਰੇ ਪ੍ਰਾਣ, ਤੂੰ ਮੇਰੇ ਸਾਹਿਬ, ਤੂੰ ਮੇਰੇ ਖਾਨ, ਤੂੰ ਮੇਰਾ ਸਖਾ, ਤੂੰ ਹੀ ਮੇਰਾ ਮੀਤ, ਤੂੰ ਮੇਰਾ ਪ੍ਰੀਤਮ, ਤੂੰ ਸੰਗੀਤ, ਤੂੰ ਮੇਰੀ ਪੱਤ, ਤੂੰ ਹੈ ਮੇਰਾ ਗਹਿਣਾ, ਤੁਝ ਬਿਨ ਨਿਮਖ ਨਾ ਜਾਈ ਰਹਿਣਾ, ਇਹ ਪਿਆਰ ਹੈ, ਇਹ ਪਿਆਰ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਾਉ ਕਿਹਾ ਕਾਲਾ ਜੀ, ਇਹ ਪਿਆਰ ਹੈ, ਮੇਰਾ ਮਨ ਇੱਕ ਹੀ ਪ੍ਰੇਮ ਮੰਗ ਹੈ, ਮੇਰਾ ਮਨ ਆਪਣੇ ਉਸ ਇੱਕ ਪਿਆਰੇ ਨੂੰ ਹੀ ਚਾਹੁੰਦਾ ਹੈ, ਹੋਰ ਕੁਛ ਚਾਹੁੰਦਾ ਹੀ ਨਹੀਂ ਹੈ, ਇਹ ਹੈ ਪਿਆਰ। ਉਹ ਪ੍ਰੇਮ ਪ੍ਰੀ ਕਹਿੰਦੇ ਨੇ, ਉਹ ਪ੍ਰੀ ਜੋ ਪਿਆਰਾ ਹੈ, ਮਹਿਬੂਬ ਹੈ, ਕਹਿੰਦੇ ਬਸ ਉਹ ਉਸਦਾ ਮੈਨੂੰ ਪਿਆਰ ਹੀ ਚਾਹੀਦਾ, ਹੋਰ ਕੁਛ ਨਹੀਂ ਚਾਹੀਦਾ, ਇਤਨਾ ਪਿਆਰ। ਇੱਕ ਸਿਨੇਰੀਓ ਹੈ ਕਿ ਪਰਮਾਤਮਾ ਕਹਿੰਦਾ ਹੈ ਕਿ ਆਪ ਜੀ ਪਿਆਰ ਦੀ ਜਗ੍ਹਾ ਕੁਛ ਹੋਰ ਲੈ ਲਓ, ਪਿਆਰ ਹੀ ਕਿਉਂ ਮੰਗਦੇ ਹੋ, ਕੁਛ ਹੋਰ ਲੈ ਲਓ, ਹੋਰ ਬਹੁਤ ਕੁਛ ਦੇ ਸਕਦੇ ਹਾਂ, ਕੀ ਦੇ ਸਕਦੇ ਹੋ, ਹੀਰੇ ਲਾਲ ਜਵਾਹਰਾਤ ਮਣ ਮੋਤੀ ਬਹੁਤ ਕੁਛ ਦੇ ਸਕਦੇ ਹਾਂ, ਇਹ ਲੈ ਲਓ। ਮਹਾਰਾਜ ਜੀ ਆਖਦੇ ਹਨ, ਹੁਣ ਸੁਣਨ ਵਾਲਾ ਸ਼ਬਦ ਹੈ, ਕਹਿੰਦੇ ਅਤਿਅੰਤ ਚੀਜ਼ਾਂ ਖਿਲਾਰੀਆਂ ਪਈਆਂ ਹਨ ਸਾਹਮਣੇ, ਤੇ ਅਕਾਲ ਪੁਰਖ ਪੁੱਛਦਾ ਹੈ ਤੁਹਾਨੂੰ ਕੀ ਚੀਜ਼ ਚਾਹੀਦਾ ਹੈ, ਤੇ ਵਿਚਕਾਰ ਹੀ ਇੱਕ ਥਾਂ ਤੇ ਉਹਨਾਂ ਨੇ ਪਿਆਰ ਰੱਖਿਆ ਹੈ, ਤੇ ਮਹਾਰਾਜ ਜੀ ਆਖਦੇ ਹਨ ਉਸ ਵੱਲ ਉਂਗਲੀ ਕਰਕੇ, ਓ ਉਹਾ ਪ੍ਰੇਮ ਪ੍ਰੀ, ਕਹਿੰਦੇ ਓ ਪ੍ਰੀ ਦਾ ਪ੍ਰੇਮ ਹੀ ਚਾਹੀਦਾ ਹੈ, ਕਣਕ ਮਾਣਕ ਗਜ ਮੋਤੀਨ ਲਾਲਨ, ਕਣਕ ਯਾਨੀ ਸੋਨਾ, ਮਾਣਕ ਕਣਕ ਮਾਣਕ ਸਟੋਨਸ, ਬਹੁਤ ਕੀਮਤੀ ਕੀਮਤੀ ਸਟੋਨਸ, ਕਣਕ ਮਾਣਕ ਗਜ ਹਾਥੀ, ਕਣਕ ਮਾਣਕ ਗਜ ਲਾਲਨ ਡਾਇਮੰਡਸ, ਕਣਕ ਮਾਣਕ ਗਜ ਲਾਲਨ, ਨਹਿ ਨਹਿ ਨਹੀਂ, ਕਹਿੰਦੇ ਨਹੀਂ, ਤਿੰਨ ਵਾਰੀ ਆਖਿਆ ਹੈ, ਕਹਿੰਦੇ ਇਹਨਾਂ ਚੋਂ ਮੈਨੂੰ ਕੁਛ ਨਹੀਂ ਚਾਹੀਦਾ, ਸਿਰਫ ਪਿਆਰ ਚਾਹੀਦਾ, ਤੇਰਾ ਪਿਆਰ ਚਾਹੀਦਾ, ਕਣਕ ਮਾਣਕ ਗਜ ਮੋਤੀਨ ਲਾਲਨ, ਨਾ ਮੈਨੂੰ ਹੀਰੇ, ਨਾ ਮੈਨੂੰ ਪਰਲਸ, ਨਾ ਮੈਨੂੰ ਸਟੋਨਸ, ਨਾ ਮੈਨੂੰ ਡਾਇਮੰਡਸ, ਕੁਛ ਨਹੀਂ ਚਾਹੀਦਾ, ਕੀ ਚਾਹੀਦਾ ਹੈ, ਉਹਾ ਪ੍ਰੇਮ ਫ੍ਰੀ, ਸਿਰਫ ਤੇਰਾ ਪ੍ਰੇਮ ਚਾਹੀਦਾ। ਕਣਕ ਮਾਣਕ ਗਜ ਮੋਤੀਆਂ ਲਾਲਨ, ਨਹਿ ਨਹਿ ਨਹੀਂ, ਰਾਜ ਨਾ ਭਾਗ, ਰਾਜ ਨਾ ਭਾਗਨ, ਨਾ ਹੁਕਮ ਨਾ ਸਾਧਨ, ਕਿਛ ਕਿਛ ਨਾ ਚਾਹੀ, ਕਹਿੰਦੇ ਇਹਨਾਂ ਚੋਂ ਮੈਨੂੰ ਕੁਛ ਨਹੀਂ ਚਾਹੀਦਾ, ਤਾਂ ਇਹ ਹੈ ਪ੍ਰੇਮ। ਸੋ ਮਹਾਰਾਜ ਜੀ ਦੇ ਕੋਲ ਹੈ ਪ੍ਰੇਮ, ਸਾਡੇ ਕੋਲ ਹੈ ਕੁਛ ਵੀ ਨਹੀਂ, ਅਸੀਂ ਖਾਲੀ ਹਾਂ, ਸਾਡੇ ਕੋਲ ਕੀ ਹੈ, ਅੰਦਰ ਖਾਲੀ ਪ੍ਰੇਮ ਬਿਨ, ਦੈਟਸ ਵਾਟ ਵੀ ਹੈ। ਮਹਾਰਾਜ ਜੀ ਨੇ ਬਾਣੀ ਚ ਆਖਿਆ, ਅੰਦਰ ਖਾਲੀ ਪ੍ਰੇਮ ਬਿਨ, ਆਓ ਸਾਰੇ ਆਖੀਏ, ਇਹ ਸਾਡੀ ਅਵਸਥਾ ਹੈ, ਇਹ ਸਾਡੀ ਕੰਡੀਸ਼ਨ ਹੈ, ਇਹ ਸਾਡੀ ਹਾਲਤ ਹੈ, ਸਾਡੇ ਕੋਲ ਪਹਿਰਾਵਾ ਹੋ ਸਕਦਾ ਹੈ ਸੁੰਦਰ, ਸਾਡੇ ਕੋਲ ਰਸਮੋ ਰਿਵਾਜ ਸਾਰੇ ਹੋ ਸਕਦੇ ਹਨ, ਸਾਡੇ ਕੋਲ ਆਲੀਸ਼ਾਨ ਗੁਰਦੁਆਰੇ ਹੋ ਸਕਦੇ ਹਨ, ਲੇਕਿਨ ਸਾਡੇ ਕੋਲ ਜੇ ਹੈ ਨਹੀਂ ਤੇ ਕੀ ਨਹੀਂ, ਅੰਦਰ ਖਾਲੀ ਪ੍ਰੇਮ ਬਿਨ, ਸਾਰੇ ਬੋਲੋ ਇਸ ਪੰਕਤੀ ਨੂੰ, ਅੰਦਰ ਖਾਲੀ ਪ੍ਰੇਮ ਬਿਨ, ਸਾਡੇ ਅੰਦਰ ਪ੍ਰੇਮ ਤੋਂ ਬਿਨਾਂ ਖਾਲੀ ਹਨ। ਅਤੇ ਮਹਾਰਾਜ ਜੀ ਆਖਦੇ ਹਨ ਜਿੱਥੇ ਅੰਦਰ ਪ੍ਰੇਮ ਨਹੀਂ ਹੈ, ਕਹਿੰਦੇ ਉਹ ਇਨਸਾਨ ਇਸ ਜਗਤ ਵਿੱਚ ਜਿਹਾ ਆਇਆ ਜਿਹਾ ਨਾ ਆਇਆ ਉਹ ਇੱਕ ਬਰਾਬਰ ਹੈ, ਜਿਸ ਦੇ ਅੰਦਰ ਪ੍ਰੇਮ ਨਹੀਂ ਹੈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਵੀ ਆਖਿਆ ਹੈ, ਸੱਚ ਕਹੋ ਸੁਨ ਲਿਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪ੍ਰੇਮ ਹਾਊ ਟੂ ਗੈਟ ਇਟ, ਕਿਸ ਤਰ੍ਹਾਂ ਪ੍ਰਾਪਤ ਕਰੀਏ, ਇਹ ਸਾਡੇ ਆਪਣੇ ਵਸ ਦੀ ਤਾਂ ਗੱਲ ਨਹੀਂ ਹੈ, ਅਸੀਂ ਤਾਂ ਅੰਦਰੋਂ ਪੱਥਰ ਬਣੇ ਪਏ ਹਾਂ, ਸਾਡੇ ਅੰਦਰ ਤੇ ਕਠੋਰਤਾ ਹੈ, ਸਾਡੇ ਅੰਦਰ ਪ੍ਰੇਮ ਨਹੀਂ ਹੈ। ਤਾਂ ਫਿਰ ਇੱਕ ਦਰਦ ਉੱਠਦੀ ਹੈ, ਗੁਰੂ ਮਹਾਰਾਜ ਜੀ ਕਿਰਪਾ ਕਰਕੇ ਦੱਸੋ ਸਾਡੇ ਅੰਦਰ ਪ੍ਰੇਮ ਦਾ ਚਸ਼ਮਾ ਕਿਵੇਂ ਫੁੱਟ ਸਕਦਾ।

ਹੈ ਸਾਡੇ ਵਰਗਿਆਂ ਦੇ ਦਿਲਾਂ ਦੇ ਵਿੱਚ ਜੋ ਕਿ ਸੁੱਕੇ ਪਏ ਹਨ, ਸੁੰਨੇ ਹਨ, ਅੰਦਰੋਂ ਖਾਲੀ ਹਨ, ਸਾਡੇ ਅੰਦਰ ਪ੍ਰੇਮ, ਲਵਿੰਗਨੈਸ, ਉਹ ਪ੍ਰੇਮ ਦਾ ਜੋ ਫੁੱਲ ਹੈ ਉਹ ਕਿਵੇਂ ਖਿਲ ਸਕਦਾ ਹੈ? ਅੱਜ ਦੇ ਕੀਰਤਨ ਸਿਰਫ ਇਸ ਦਾ ਜਵਾਬ ਦੇਣਾ ਹੈ ਕਿ ਨੰਬਰ 1 ਚੀਜ਼ ਜਾਣਨ ਵਾਲੀ ਹੈ ਕਿ ਨਾਮ ਤੇ ਪਿਆਰਾ ਤਾਂ ਹੀ ਲੱਗੇਗਾ, ਨਾਮ ਜਪਿਆ ਉਦੋਂ ਹੀ ਜਾਏਗਾ ਜਦੋਂ ਜਿਸ ਦਾ ਨਾਮ ਹੈ ਉਸ ਦੇ ਨਾਲ ਪ੍ਰੇਮ ਵੀ ਤੇ ਪੈਦਾ ਹੋਵੇ। ਹੁਣ ਪ੍ਰੇਮ ਕਿਵੇਂ ਪੈਦਾ ਹੋਏਗਾ, ਗੁਰਬਾਣੀ ਇਸ ਦਾ ਕਿਸ ਤਰ੍ਹਾਂ ਜਵਾਬ ਦਿੰਦੀ ਹੈ, ਉਸ ਨੂੰ ਸੁਣੋ, ਫਿਰ ਅਸੀਂ ਕੀਰਤਨ ਅੱਜ ਦਾ ਸਮਾਪਤ ਕਰਾਂਗੇ। ਮਹਾਰਾਜ ਜੀ ਆਖਦੇ ਹਨ,

ਕਹਿੰਦੇ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ, ਮੈਂ ਉਹਨਾਂ ਦੇ ਪੈਰੀ ਲੱਗਦਾ ਹਾਂ। ਕਹਿੰਦੇ ਸੰਤ ਸਹਾਈ ਪ੍ਰੇਮ ਕੇ, ਸੰਤ ਹੀ ਹਨ ਜੋ ਹੈਲਪਫੁਲ ਹਨ, ਜੋ ਹੈਲਪ ਕਰ ਸਕਦੇ ਹਨ, ਕਿਉਂਕਿ ਉਹ ਆਪ ਪ੍ਰੇਮ ਦੇ ਨਾਲ ਭਰੇ ਹੋਏ ਹਨ, ਅਤੇ ਉਹ ਕਿਉਂਕਿ ਪ੍ਰੇਮ ਦੇ ਨਾਲ ਭਰੇ ਹੋਏ ਸਾਡੇ ਅੰਦਰ ਉਹ ਪ੍ਰੇਮ ਜਗਾ ਸਕਦੇ ਹਨ। ਇਸ ਕਰਕੇ ਕਹਿੰਦੇ ਮੈਂ ਸੰਤਾਂ ਦੇ ਚਰਨੀ ਲੱਗਦਾ ਹਾਂ, ਪਰ ਸਾਡੀ ਈਗੋ ਤਾਂ ਸਾਨੂੰ ਚੁੱਕਣੀ ਹੀ ਨਹੀਂ ਦਿੰਦੀ, ਅਸੀਂ ਤਾਂ ਕਿਸੇ ਦੇ ਚਰਨੀ ਲੱਗ ਹੀ ਨਹੀਂ ਸਕਦੇ। ਪਰ ਬਾਣੀ ਤੇ ਆਖਦੀ ਹੈ ਨਾ, ਸਾਡੇ ਅਜਿਹੇ ਕਾਨਸੈਪਟ ਬਣ ਗਏ ਹਨ ਕਿ ਅਸਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਇਲਾਵਾ ਕਿਸੇ ਨੂੰ ਮੱਥਾ ਨਹੀਂ ਟੇਕਣਾ, ਔਰ ਉਸ ਦੇ ਨਾਲ ਅਸੀਂ ਇਤਨੇ ਹੰਕਾਰੀ ਹੋ ਗਏ ਹਾਂ ਕਿ ਕੋਈ ਵੀ ਸ਼ਖਸੀਅਤ ਆ ਜਾਏ, ਕੋਈ ਗੁਣਵਾਨ ਆ ਜਾਏ, ਪਰ ਅਸੀਂ ਝੁਕ ਨਹੀਂ ਸਕਦੇ ਕਿਉਂਕਿ ਸਾਡੀ ਈਗੋ ਐਸੀ, ਔਰ ਜਦ ਤੱਕ ਅਸੀਂ ਝੁਕਾਂਗੇ ਨਹੀਂ ਅਸੀਂ ਸਮਝ ਲਓ ਪੱਥਰ ਹਾਂ, ਔਰ ਪੱਥਰ ਚ ਵੀ ਕਦੇ ਪ੍ਰੇਮ ਪੈਦਾ ਹੋ ਸਕਦਾ ਹੈ? ਮਹਾਰਾਜ ਜੀ ਆਖਦੇ ਹਨ ਸੰਤ ਸਹਾਈ ਪ੍ਰੇਮ ਕੇ ਹੁਣ ਤਿੰਨਕੇ ਲਾਗੋਂ ਪਾਏ, ਜੇ ਪੈਰੀ ਲੱਗਣਾ ਚਰਨੀ ਲੱਗਣਾ ਗੁਰਮਤਿ ਦੇ ਵਿੱਚ ਉਲਟ ਹੁੰਦਾ ਤੇ ਆਪੰਕਤੀ ਕਿਉਂ ਲਿਖੀ ਹੁੰਦੀ? ਉਹ ਕਹਿੰਦੇ ਹੁਣ ਤਿੰਨਕੇ ਲਾਗੋਂ ਪਾਏ, ਉਹ ਇਤਨੇ ਮਹਾਨ ਹਨ ਕਿ ਉਹ ਪ੍ਰੇਮ ਦਾ ਹੀ ਸਾਗਰ ਬਣੇ ਪਏ ਹਨ, ਉਹਨਾਂ ਦੇ ਮੈਂ ਚਰਨਾਂ ਦੇ ਉੱਤੇ ਲੱਗਦਾ ਹਾਂ, ਚਰਨੀ ਲੱਗਦਾ ਹਾਂ, ਪੈਰਾਂ ਉੱਤੇ ਮੱਥਾ ਟੇਕਦਾ। ਸੰਤ ਸਹਾਈ ਪ੍ਰੇਮ ਕੇ ਹਾਂ ਤਿੰਨਕੇ ਲਾਗੋਂ ਪਾਏ, ਸਿਰਫ ਉਹੀ ਹਨ ਜੋ ਸਾਡੇ ਜੀਵਨ ਦੇ ਵਿੱਚ ਪ੍ਰੇਮ ਪੈਦਾ ਕਰ ਸਕਦੇ ਹਨ। ਉਸਦੀ ਅੱਗੇ ਚੱਲ ਕੇ ਵਿਚਾਰ ਕੀਤੀ ਜਾਏਗੀ ਅਗਲੇ ਕੀਰਤਨਾਂ ਚ ਕਿ ਉਹ ਕਿਵੇਂ ਕਰਦੇ ਹਨ। ਪ੍ਰੇਮ ਕਿਵੇਂ ਪ੍ਰਾਪਤ ਕੀਤਾ ਜਾਏ, ਹੁਣ ਇਸ ਉੱਤੇ ਪ੍ਰਮਾਣ ਚੱਲ ਰਹੇ ਹਨ। ਅਗਲਾ ਪ੍ਰਮਾਣ ਕਹਿੰਦੇ ਹਨ ਮਨ ਰੇ ਰਾਮ ਜਪੋ ਸੁਖੋ, ਕਹਿੰਦੇ ਹਨ ਮਨ ਰੇ ਰਾਮ ਜਪੋ। ਪਰ ਮਹਾਰਾਜ ਜੀ ਰਾਮ ਨਾਲ ਤੇ ਸਾਡਾ ਪਿਆਰ ਹੀ ਨਹੀਂ ਹੈ, ਉਸਨੂੰ ਜਪੀਏ ਕਿਵੇਂ? ਜਦ ਪਿਆਰ ਹੀ ਨਹੀਂ ਹੈ ਉਸਨੂੰ ਜਪੀਏ ਕਿਵੇਂ? ਪਹਿਲੀ ਅੱਧੀ ਪੰਕਤੀ ਚ ਆਖਿਆ ਹੈ ਮਨ ਰੇ ਰਾਮ ਜਪੋ ਸੁਖ ਹੋਏ, ਉਸਨੂੰ ਜਪ ਕੇ ਸੁਖ ਹੋਏਗਾ, ਪਰ ਜਦ ਉਹਦੇ ਨਾਲ ਪਿਆਰ ਹੀ ਨਹੀਂ ਹੈ ਤਾਂ ਉਸਨੂੰ ਜਪ ਕਿੱਦਾਂ ਲਈਏ? ਇਹ ਮਨੁਆ ਦਹਿਨ ਸਥਾਨ ਦਾ ਉਹ ਕੈਸੇ ਹਰ ਗੁਣ ਗਾਵੇ? ਇਹ ਮਨ ਤੇ 10 ਦਿਸ਼ਾ ਦੇ ਵਿੱਚ ਦੌੜਾ ਫਿਰਦਾ ਹੈ, ਕਿਵੇਂ ਉਹਦੇ ਪ੍ਰੇਮ ਨਾਲ ਗੁਣ ਗਾਵੇ? ਪ੍ਰੇਮ ਹੀ ਨਹੀਂ ਹੈ। ਪਰ ਅਗਲੀ ਲਾਈਨ ਦੇ ਅੱਧੇ ਹਿੱਸੇ ਦੇ ਵਿੱਚ ਫਿਰ ਜਵਾਬ ਦੇ ਜਾਂਦੇ ਹਨ ਕਿ ਪ੍ਰੇਮ ਕਿਵੇਂ ਮਿਲ ਸਕਦਾ ਹੈ। ਕਹਿੰਦੇ ਹਨ ਮਨ ਰੇ ਰਾਮ ਜਪੋ ਸੁਖ ਹੋਏ, ਪਰੰਤੂ ਅਗਲਾ ਹਿੱਸਾ ਪੰਕਤੀ ਦਾ ਕਹਿੰਦੇ ਹਨ

ਬਿਨ ਗੁਰ ਪ੍ਰੇਮ ਨਾ ਪਾਈਐ। ਕਹਿੰਦੇ ਗੁਰੂ ਤੋਂ ਬਿਨਾਂ ਜੋ ਪ੍ਰੇਮ ਵਸਤੂ ਹੈ ਇਹ ਨਹੀਂ ਪ੍ਰਾਪਤ ਹੋ ਸਕਦੀ। ਸੋ ਸਾਰੀ ਦੁਨੀਆਂ ਦੇ ਵਿੱਚ ਜਿਤਨਾ ਵੀ ਆਖਿਆ ਜਾਂਦਾ ਹੈ ਨਾ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ, ਮੈਂ ਤੈਨੂੰ ਪਿਆਰ ਕਰਦਾ ਹਾਂ, ਇਹ ਆਦਿ ਸ਼ਬਦ ਜੋ ਵਰਤੇ ਜਾਂਦੇ ਹਨ ਇਹ ਸਾਰੇ ਹੀ ਫੇਕ ਹਨ। ਕੋਈ ਕਿਸੇ ਨੂੰ ਪਿਆਰ ਨਹੀਂ ਕਰਦਾ, ਕਿਉਂਕਿ ਜਿਤਨੀ ਦੇਰ ਤੱਕ ਉਹ ਪਿਆਰ ਅੰਦਰ ਪੈਦਾ ਹੀ ਨਹੀਂ ਹੋਇਆ। ਹਾਂ, ਅਸੀਂ ਕਿਸੇ ਨਾ ਕਿਸੇ ਤੋਂ ਸਾਨੂੰ ਕੋਈ ਜ਼ਰੂਰਤ ਪੂਰੀ ਹੁੰਦੀ ਹੈ, ਉਸ ਜ਼ਰੂਰਤ ਪੂਰੀ ਹੋਣ ਕਰਕੇ ਅਸੀਂ ਉਸ ਨੂੰ ਪਿਆਰ ਕਰਦੇ ਹਾਂ। ਜੇ ਉਹ ਜ਼ਰੂਰਤ ਪੂਰੀ ਨਾ ਹੋਵੇ ਤਾਂ ਸਾਡਾ ਪਿਆਰ ਬਦਲ ਜਾਂਦਾ, ਨਫ਼ਰਤ ਚ ਬਦਲ ਜਾਂਦਾ। ਸੋ ਸਾਡਾ ਪਿਆਰ ਕਿਸੇ ਨਾ ਕਿਸੇ ਨੀਡ ਦੇ ਉੱਤੇ ਬੇਸਡ ਹੈ। ਉਹ ਨੀਡ ਪੂਰੀ ਹੁੰਦੀ ਹੈ ਤੇ ਅਸੀਂ ਉਸ ਨੀਡ ਨੂੰ ਪਿਆਰ ਕਰਦੇ ਹਾਂ। ਗੁਰੂ ਮਹਾਰਾਜ ਜੀ ਆਖਦੇ ਹਨ, ਪਿਆਰ ਇੱਕ ਆਤਮਿਕ ਅਵਸਥਾ ਹੈ, ਪਿਆਰ ਇੱਕ ਸਟੇਟ ਆਫ ਮਾਇੰਡ ਹੈ, ਪਿਆਰ ਇੱਕ ਆਤਮਾ ਦੀ ਇੱਕ ਕੁਆਲਿਟੀ ਹੈ, ਪਿਆਰ ਇੱਕ ਆਤਮਾ ਦੀ ਸੁਗੰਧੀ ਹੈ, ਪਿਆਰ ਇੱਕ ਆਤਮਾ ਦਾ ਸੁਭਾਅ ਹੈ। ਕਹਿੰਦੇ ਉਹ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ, ਬਿਨ ਗੁਰ ਪ੍ਰੇਮ ਨਾ ਲੱਭੇ। ਅੱਗੇ ਆਖਦੇ ਹਨ, ਗੁਰਮੁਖ ਸੱਚੀ ਆਸ਼ਕੀ, ਇਹ ਲਾਈਨ ਕਹਿ ਕੇ ਸਮਾਪਤ ਕਰ ਰਿਹਾ ਮੈਂ। ਗੁਰਮੁਖ ਸੱਚੀ ਆਸ਼ਕੀ, ਸੱਚੀ ਆਸ਼ਕੀ, ਸੱਚਾ ਪਿਆਰ, ਜਿਤ ਪ੍ਰੀਤਮ ਸੱਚਾ ਪਾਈਏ, ਜਿਸ ਪਿਆਰ ਦੇ ਨਾਲ ਉਹ ਸੱਚੇ ਪ੍ਰੀਤਮ ਵਾਹਿਗੁਰੂ ਨੂੰ ਅਸੀਂ ਪਾ ਸਕਣਾ ਹੈ ਤੇ ਉਸ ਨੇ ਸਾਨੂੰ ਪਿਆਰਾ ਲੱਗਣਾ ਹੈ ਤੇ ਉਸ ਦਾ ਨਾਮ ਸਾਨੂੰ ਪ੍ਰਾਪਤ ਹੋਣਾ ਹੈ। ਕਹਿੰਦੇ ਹਨ ਉਹ ਆਸ਼ਕੀ ਜੋ ਹੈ, ਗੁਰਮੁਖ ਸੱਚੀ ਆਸ਼ਕੀ, ਜਿਤ ਪ੍ਰੀਤਮ ਸੱਚਾ ਪਾਈਏ, ਅੰਨ ਦਿਨ ਰਹੇ ਆਨੰਦ ਨਾਨਕ ਸਹਿਜ ਸਮਾਈਏ। ਕਹਿੰਦੇ ਜਿਹੜਾ ਪਿਆਰ ਪਾ ਕੇ ਦਿਨ ਰਾਤ ਬਲਿਸ ਦੇ ਵਿੱਚ ਰਹਿਣਾ ਹੈ, ਸਹਿਜ ਦੇ ਵਿੱਚ ਰਹਿਣਾ ਹੈ। ਕਹਿੰਦੇ ਹਨ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਏ। ਸਾਰੇ ਇਸ ਪੰਕਤੀ ਨੂੰ ਬੋਲੋ, ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਏ, ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਏ। ਸੋ ਅੱਜ ਦਾ ਕੀਰਤਨ ਇੱਥੇ ਤੱਕ ਪਹੁੰਚਿਆ ਹੈ ਕਿ ਸਾਨੂੰ ਜ਼ਰੂਰਤ ਹੈ ਉਸ ਹੀ ਕਿਸਮ ਦੀ ਪਿਆਰ ਦੀ ਜਿਸ ਕਿਸਮ ਦਾ ਮਹਾਰਾਜ ਜੀ ਦਾ ਉਸ ਨਾਮ ਵਾਲੇ ਦੇ ਨਾਲ ਪਿਆਰ ਹੈ। ਮਹਾਰਾਜ ਜੀ ਦਾ ਉਸ ਨਾਮ ਵਾਲੇ ਦੇ ਨਾਲ ਪਿਆਰ ਹੈ, ਉਸ ਦੇ ਨਾਮ ਦੇ ਨਾਲ ਪਿਆਰ ਹੈ, ਕਿਉਂਕਿ ਜਿਸ ਨਾਲ ਪਿਆਰ ਹੋਵੇ ਉਸ ਦਾ ਨਾਮ ਪਿਆਰਾ ਲੱਗਦਾ ਹੈ, ਉਸ ਦੀ ਹਰ ਵਸਤੂ ਪਿਆਰੀ ਲੱਗਦੀ ਹੈ, ਉਸ ਦਾ ਹਰ ਕਰਮ ਪਿਆਰਾ ਲੱਗਦਾ ਹੈ। ਤਾਂ ਸਾਡੀ ਜਾਚਨਾ ਇਹ ਹੈ ਕਿ ਸਾਨੂੰ ਪਿਆਰ ਕਿਵੇਂ ਪ੍ਰਾਪਤ ਹੋਵੇ ਤਾਂ ਕਿ ਸਾਨੂੰ ਵੀ ਨਾਮ ਪਿਆਰਾ ਲੱਗੇ ਤੇ ਸਾਨੂੰ ਉਸ ਦੀ ਹਰ ਵਸਤੂ ਪਿਆਰੀ ਲੱਗੇ, ਉਸ ਦਾ ਹਰ ਕਰਮ ਪਿਆਰਾ ਲੱਗੇ। ਉਹ ਪਿਆਰ ਸਾਨੂੰ ਕਿਵੇਂ ਮਿਲੇ? ਇਸ ਤਸਵੀਰ ਦੇ ਵਿੱਚ ਇਸ ਪੁਆਇੰਟ ਤੇ ਜਾ ਕੇ ਗੁਰੂ ਮਹਾਰਾਜ ਜੀ ਗੁਰੂ ਨੂੰ ਵਿੱਚ ਲੈ ਕੇ ਆ ਰਹੇ ਹਨ ਕਿ ਵਿਦਆਊਟ ਗੁਰੂ ਦੈਟ ਲਵ ਇਜ਼ ਇੰਪੋਸੀਬਲ। ਗੁਰੂ ਤੋਂ ਬਿਨਾਂ ਉਹ ਪ੍ਰੇਮ ਨਹੀਂ ਪ੍ਰਾਪਤ ਹੋ ਸਕਦਾ। ਗੁਰੂ ਹੀ ਹੈ ਜਿਸ ਨੂੰ ਉਹ ਤਮਾਮ ਵਜ੍ਹਾ ਦਾ ਪਤਾ ਹੈ ਕਿ ਸਾਡੇ ਅੰਦਰ ਪ੍ਰੇਮ ਕਿਉਂ ਨਹੀਂ ਹੈ, ਅਤੇ ਗੁਰੂ ਹੀ ਹੈ ਜਿਸ ਨੂੰ ਪਤਾ ਹੈ ਕਿ ਇਹਨਾਂ ਦੇ ਅੰਦਰ ਪ੍ਰੇਮ ਕਿਸ ਤਰ੍ਹਾਂ ਪੈਦਾ ਕਰਨਾ ਹੈ, ਜ਼ਹਿਰ ਨੂੰ ਕਿਸ ਤਰ੍ਹਾਂ ਨਿਕਾਲਣਾ ਹੈ, ਪੱਥਰਾਂ ਨੂੰ ਰੌਕਸ ਨੂੰ ਕਿਸ ਤਰ੍ਹਾਂ ਨਿਕਾਲਣਾ ਹੈ। ਕਿਉਂਕਿ ਬਾਣੀ ਆਖਦੀ ਸਾਡੇ ਅੰਦਰ ਤੇ ਪੰਜ ਬੜੇ ਵੱਡੇ ਵੱਡੇ ਭੂਤ ਰਹਿੰਦੇ ਹਨ, ਪੰਜ ਭੂਤ ਸਬਲ ਹੈ ਦੇਹੀ, ਇਸ ਦੇਹੀ ਚ ਪੰਜ ਬਹੁਤ ਸ਼ਕਤੀਸ਼ਾਲੀ ਭੂਤ ਰਹਿੰਦੇ ਹਨ, ਉੱਥੇ ਪਿਆਰ ਕਿੱਥੇ ਹੋਏਗਾ? ਕੋਈ ਉਹਨਾਂ ਭੂਤਾਂ ਨੂੰ ਬਾਹਰ ਨਿਕਾਲੇ, ਕੋਈ ਉਹਨਾਂ ਪੱਥਰਾਂ ਨੂੰ ਬਾਲ ਨਿਕਾਲੇ, ਕੋਈ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਮੈਲ ਨੂੰ ਬਾਹਰ ਨਿਕਾਲੇ, ਪਹਿਲਾਂ ਉਸ ਨੂੰ ਪਿਆਰ ਦੇ ਕਾਬਲ ਤੇ ਬਣਾਏ। ਪਿਆਰ ਇਤਨੀ ਅਮਲੀਕ ਵਸਤੂ ਹੈ, ਗੁਰੂ ਮਹਾਰਾਜ ਜੀ ਕਹਿੰਦੇ ਹਨ ਉਹ ਸਿਰਫ ਗੁਰੂ ਹੀ ਕਰ ਸਕਦਾ ਹੈ। ਅੰਦਰਲੀ ਪਹਿਲਾਂ ਸਫਾਈ, ਫਿਰ ਗੁਰੂ ਪ੍ਰੇਮ ਦਾ ਹੀ ਸਾਗਰ ਹੈ ਤੇ ਉਹ ਪ੍ਰੇਮ ਸਾਡੇ ਅੰਦਰ ਪੈਦਾ ਕਰ ਸਕੇਗਾ। ਜਦੋਂ ਸਾਡੇ ਅੰਦਰ ਪ੍ਰੇਮ ਪੈਦਾ ਕਰੇਗਾ, ਜਿੱਥੇ ਨਾਮ ਵਾਲਾ ਹੈ ਉਸ ਦੇ ਨਾਲ ਮਿਲਾਏਗਾ, ਉਸ ਮਿਲਣੀ ਚ ਉਸ ਨਾਮ ਵਾਲੇ ਦੇ ਨਾਲ ਪਿਆਰ ਹੋਏਗਾ ਤੇ ਉਸ ਦਾ ਨਾਮ ਪ੍ਰਾਪਤ ਹੋਏਗਾ ਤੇ ਉਸ ਦੇ ਨਾਮ ਦੇ ਨਾਲ ਵੀ ਸਾਡਾ ਪਿਆਰ ਪਏਗਾ। ਬਾਕੀ ਦੀਆਂ ਵਿਚਾਰਾਂ ਕੱਲ ਨੂੰ ਇੱਥੋਂ ਹੀ ਕੰਟੀਨਿਊ ਕਰਾਂਗੇ। ਆਓ ਇਸ ਪੰਕਤੀ ਨੂੰ ਗਾ ਕੇ ਜੋ ਕੁਛ ਕਿਹਾ ਗਿਆ ਹੈ ਇਸ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰਨੀ ਤੇ ਕੱਲ ਨੂੰ ਸਮੇਂ ਸਿਰ ਦਰਸ਼ਨ ਦੇਣੇ। ਮੇਰੇ ਪ੍ਰੀਤ ਮਾਂ ਹੋ ਜੀਵਾ ਨਾਮ ਤੇ ਆਏ, ਇਹ ਇੱਕ ਪਿਆਰ ਦੀ ਇੱਕ ਮਾਡਲ ਹੈ, ਇੱਕ ਪਿਆਰ ਦੀ ਇੰਤਹਾ ਹੈ ਕਿ ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਤੇਰਾ ਨਾਮ ਮੇਰੇ ਧਿਆਨ ਚ ਹੈ ਤੇ ਮੈਂ ਜੀਣਾ ਹਾਂ, ਵਰਨਾ ਕਹਿੰਦੇ ਮੇਰੇ ਤੋਂ ਜੀਣਾ ਵੀ ਮੈਨੂੰ ਮੁਸ਼ਕਲ ਲੱਗਦਾ ਹੈ। ਪਿਆਰ ਨਾਲ ਸੁਣੋ ਔਰ ਗਾਓ।

ਕੱਲ ਨੂੰ ਵਿਚਾਰ ਇਸ ਤੋਂ ਵੀ ਗਹਿਰੀ ਹੁੰਦੀ ਜਾਏਗੀ। ਸਟੈਪ ਬਾਈ ਸਟੈਪ ਅਸੀਂ ਉਸ ਜਗ੍ਹਾ ਤੱਕ ਪਹੁੰਚਣਾ ਹੈ ਕਿ ਕਿਵੇਂ ਸਾਡੇ ਅੰਦਰ ਉਹ ਪਿਆਰ ਪੈਦਾ ਹੋਵੇ, ਕਿਵੇਂ ਨਾਮ ਦੀ ਦਾਤ ਪ੍ਰਾਪਤ ਹੋਵੇ। ਅਸੀਂ ਇਸ ਪੂਰੇ ਹਫ਼ਤੇ ਦੇ ਵਿੱਚ ਗੁਰੂ ਬਾਬਾ ਜੀ ਤੋਂ ਇਹ ਮੰਗ ਮੰਗਾਂਗੇ ਕਿ ਸਾਨੂੰ ਉਹ ਸੋਝੀ ਬਖਸ਼ਣ ਔਰ ਉਸ ਦਾਤ ਦੇ ਨਾਲ ਸਾਨੂੰ ਨਿਵਾਜਣ। ਆਪ ਸਭ ਦਰਸ਼ਨ ਦਿਓ ਔਰ ਆਨੰਦ ਸਾਹਿਬ ਦੇ ਪਾਠ ਦੇ ਵਿੱਚ ਸਾਰੇ ਸ਼ਾਮਿਲ ਹੋ। ਰਾਮ ਕਲੀ ਮਹਲਾ ਤੀਜਾ, ਆਨੰਦ ਕਿਉਂਕਾਰ ਸਤਿਗੁਰ ਪ੍ਰਸਾਦ।

ਗੁਰਮਤਿ ਸੰਗੀਤ ਪੱਧਤੀ ਵਿੱਚ ਆਸਾ ਬੜਾ ਹੀ ਮਹੱਤਵਪੂਰਨ ਰਾਗ ਹੈ। ਆਸਾ ਰਾਗ ਦੀਆਂ ਮਧੁਰ ਸੁਰਾਵਲੀਆਂ ਪੰਜਾਬ ਦੀ ਪਵਿੱਤਰ ਧਰਤੀ ਦੇ ਕਣ ਕਣ ਵਿੱਚੋਂ ਸੁਣਾਈ ਦਿੰਦੀਆਂ ਹਨ। ਹਰ ਪ੍ਰਭਾਤ ਦੀਆਂ ਸੁਨਹਿਰੀ ਕਿਰਨਾਂ ਇਸੇ ਰਾਗ ਦੀ ਮਧੁਰ ਧੁਨੀ ਨਾਲ ਪ੍ਰਵੇਸ਼ ਕਰਦੀਆਂ ਹਨ ਅਤੇ ਹਰ ਸ਼ਾਮ ਦੀ ਲਾਲੀ ਜਦੋਂ ਕੁਦਰਤ ਦੀ ਗੋਦ ਵਿੱਚ ਲੁਕਣ ਲੱਗਦੀ ਹੈ ਤਾਂ ਇਸੇ ਰਾਗ ਦੀਆਂ ਮਧੁਰ ਸੁਰਾਵਲੀਆਂ ਬਲਿਹਾਰੀ ਕੁਦਰਤ ਵਸਿਆ ਦੀ ਕੀਰਤੀ ਗਾਉਂਦੀਆਂ ਹਨ। ਪੁਰਾਤਨ ਜਾਂ ਮੱਧਕਾਲੀਨ ਗ੍ਰੰਥਾਂ ਵਿੱਚ ਆਸਾ ਰਾਗ ਦਾ ਉਲੇਖ ਕਿਤੇ ਨਹੀਂ ਮਿਲਦਾ। ਇਸ ਰਾਗ ਨੂੰ ਸ਼ਾਸਤਰੀ ਰੂਪ ਪ੍ਰਦਾਨ ਕਰਨ ਵਿੱਚ ਬਾਬਾ ਫਰੀਦ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਵੱਧ ਯੋਗਦਾਨ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਸਾਰੇ ਸ਼ੁੱਧ ਸਵਰ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਇਸ ਦਾ ਵਾਦੀ ਸਵਰ ਮੱਧਿਅਮ ਅਤੇ ਸਮਾਧੀ ਸ਼ਰਜ ਹੈ। ਗਾਇਨ ਸਮਾਂ ਹੈ ਸਵੇਰੇ ਅਤੇ ਸ਼ਾਮ, ਸੰਧੀ ਪ੍ਰਕਾਸ਼। ਸਰਵਣ ਕਰੋ ਪਹਿਲਾ ਸ਼ਬਦ ਜਿਸ ਨੂੰ ਗਾ ਰਹੇ ਹਨ ਬੀਬੀ ਨਵੇਦਿਤਾ ਕੌਰ ਜੀ ਤੇ ਰਚਨਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਤੇ ਸ਼ਬਦ ਦੇ ਬੋਲ ਹਨ ਓਹਾ ਪ੍ਰੇਮ ਪਿਰੀ। ਦੂਸਰਾ ਸ਼ਬਦ ਜਿਸ ਦਾ ਗਾਇਨ ਕਰ ਰਹੇ ਹਨ ਭਾਈ ਨਿਰੰਜਨ ਸਿੰਘ ਜੀ ਔਰ ਰਚਨਾ ਹੈ ਭਗਤ ਕਬੀਰ ਜੀ ਦੀ। ਸ਼ਬਦ ਦੇ ਬੋਲ ਹਨ ਰਾਮਈਆ ਹੋ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ। ਪਹਿਲਾ ਸ਼ਬਦ ਓਹਾ ਪ੍ਰੇਮ ਪਿਰੀ।

ਹਾਲਿਆ ਜਿਨ ਕਰ ਉਪਦੇਸ਼ ਗਿਆਨ ਅਜੰਦੀਆਂ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵ ਨਜਾਰਿਆ ਸਤਿਗੁਰੂ ਹੈ ਮੋਇਥਾ ਦੇ ਲੇਕਿਨ ਵਿਚਾਰਿਆ ਕਰ ਕਿਰਪਾ ਤੁਹਾਨੂੰ।

ਬੰਦਾ ਚੰਗਾ ਆਪਣਾ ਆਪ ਇਹੀ ਕੀਤਾ ਪਾਵਣਾ ਹੁਕਮ ਕੀ ਮਨ ਪਾਉਂਦੇ ਰਾ ਪੀੜੇ ਅੱਗੇ ਜਾਵਣਾ ਨੰਗਾ ਦੁਰਖ ਚਾਲਿਆ ਤਾਂ ਦੱਸੇ ਖਰਾ ਡਰਾਵਣਾ ਕਰ ਉੱਠਣਾ ਪੁੱਛਣਾ

ਹੋਰ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਨਹੀਂ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਖਸਮੇ ਪਾਵੇ ਸੋ ਕਰੇ ਮਨ ਚੁੰਦਿਆ ਸੋ ਪਰ ਪਾਏ ਸੀ ਤਾਂ ਦਰਗੇ।

ਆਪਣੇ ਇੱਕ ਨਜ਼ਰੀਏ ਹੇਠ ਚਲਾਏਗਾ, ਆਪੇ ਦੇ ਵੜਿਆ ਜਾਂ ਆਪੇ ਹੀ ਕਰਮ ਕਰਾਏਗਾ। ਵਟੋ ਵਡਾਵਟ ਮੇਰੀ ਸਿਰੇ ਸਿਰ ਧੰਦੇ ਲਾਏਗਾ, ਨਜ਼ਰ ਮਰਸੀ ਜੇ ਕਰੇ ਸੁਲਤਾਨਾ ਕਾ ਕਰਾਏਗਾ, ਦਰ ਮੰਗਣ ਭਿੱਖ ਨਾ।

ਖਾ ਰਿਹਾ, ਕੋਠੇ ਮੈਂ ਬਿਮਾਰੀਆਂ ਲਾ ਬੈਠੇ, ਕਰ ਪਸਾ ਰਿਹਾ, ਚੀਜ਼ ਕਰਮਨ ਪਾਉਂਦੇ ਹਰ ਬੂਝਣ ਨਾਹੀਂ ਹਾਰਿਆ, ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਸਾਰਿਆ, ਜਰ ਆਈ ਜੋ ਬਣੂ ਹਾਰਿਆ।

ਕੋਈ ਵੱਡਾ ਕਰ ਸਲਾਈ ਜੀ ਕੁਛ ਵੱਡੀਆਂ ਵੱਡੀਆਂ ਜੀਆਂ ਸਹਿਬ ਮੇਲੇ ਤਾਂ ਨਸਰੀਆਂ ਜਾਂ ਜਾਂ ਤਿਸਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੇ ਨੌ ਮਿੰਟ।

ਸਭ ਤੋਂ ਆ ਕੇ ਆਪਣਾ ਜਿਸ ਨਾ ਹੀ ਸੋਚਣ ਕੱਢੀਏ, ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਏ, ਜਾਂ ਰਹਿਣਾ ਨਾਹੀ ਐਸ ਜਗਤਾਂ ਕਾ ਇਤਕਾਰ ਵਹੰਡੀਏ, ਬੰਦਾ ਕਿਸੇ ਨਾ ਖਰੇ ਹੋ ਦੂਜੀਏ ਮੋਹ ਨਾ।

ਕਲਾਪ ਹੀ ਕਹਿਣਾ ਕਿ ਉਹ ਕਲਾਪ ਹੀ ਤੇ ਧਾਰੀਏ ਦੇਖੇ ਕੀਤਾ ਆਪਣਾ ਤਰਕ ਚੀ ਪੱਕੀ ਸਾਰੀਏ ਜੋ ਆਇਆ ਸੋ ਚਲਸੀ ਸਭ ਕੋ ਆਈ ਵਾਰੀਏ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਸਾਰੀਏ ਆਪਣਾ ਹੱਥੀ ਆਪਣਾ ਆਪੇ ਹੀ ਕਾਇਸ।

ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ ਹੁਰਮਤ ਇਸ ਨੂੰ ਅਗਲੀ ਉਹ ਵਜੋ ਵਜਾਉਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗੁਆਏ ਅਗਲਾ ਮੋਹੇ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਮਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੀ ਨਾਲ ਖਸਮ ਚੜੇ।

జయ తండే మా అను

ਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੁਆਰਾ ਆਪਣੇ ਮਨਾਂ ਦੀਆਂ ਤਾਰਾਂ ਜੋੜੀਏ ਗੁਰੂ ਚਰਨਾਂ ਨਾਲ। ਹਜ਼ੂਰ ਤੇ ਕਹਿ ਰਹੇ ਨੇ

0: ಮಾತು ಗುಂಡು ಹೋಳಿ
1: ಚಂಕನ
0: ಕೆಮ್ಮಿಟ್ಟೆ ಬಸ ವಾಸು ಸುಗಂಧನ ಹೋಯ್.

मन क्यों बहरा करेगा। गुरु ग्रंथ साहब के प्यार विच एक बारी सारे आखो सतनाम। तकरीबन छेवां हफ्ता या सतवां होएगा। एक प्रकरण धन गुरु ग्रंथ साहब महाराज के चरणों में साडा मन विक जे। छे विशेषताइयां आप जी नाल गुरु सांझियां करा रहा है। पांच आप जी सरवण कर चुके हो, अज छेवीं दी बारी है। कोई संगत नवी आई हुई है, केवल बोल के लंघदे हां। पहलियां पांच श्री गुरु ग्रंथ साहिब जी दी पहली विशेषताई खालसा जी धरती के समय समय अनुसार जितने भी अवतार आए, मच्छ अवतार, कच्छ अवतार, नरसिंह अवतार, होर भी द्वापर दे, त्रेते दे, होर भी समय अनुसार अपनी ड्यूटी दे के धरती तो चले गए। एक गुरु नानक दसवें जामे तो बाद भी धरती तो गए नहीं। दसवें जामे तो बाद शब्द रूप विच सदा लई धरती ते टिक गए। तरस खा के दुनिया दे बेड़े बने लाण दे लई कि ओहो जागदी जोत है, ओह हाजर नाजर जो ते बाकी अवतार गए, गुरु नानक गया नहीं। दसवें जामे तो बाद शब्द रूप विच टिक गए। भर भर के पूर पार लगाउण लई दूजी विशेषता ही धरती ते जितने भी ग्रंथ ने सत्कार योग ने ओ रब दी गल करदे ने, पर गुरु ग्रंथ साहिब दी विशेषताई ए रब नाल गल्लां कराउंदी है। आखो सतनाम। कोई करण आला होवे। असंगत सारी शब्द पढ़ रही होवे, तेरे भरोसे प्यारे मैं लाड लड़ाया, दसां पातशाहियां चो जिथे भी शरदा होवे, चरणा च मन रखिया होवे, सिद्धियां गल्लां हुंदियां ने। उस वेले एक बाणी है जिहड़ी गल्लां करांदी है। केवल किते स्रोता बनन दी जाच आ जाए। बाकी ग्रंथ रब दी गल करदे ने, गुरु ग्रंथ साहिब दी बाणी रब नाल गल्लां कराउंदी है। तीसरी विशेषताई ना दीपक राग ना मेघ राग, सतगुरु ने दोनों जगह नहीं दिती। सानू सड़क बख्शीए, जे तेरी जिंदगी च खुशी आ जाए ते एहो जा मेघ नहीं मैनू चाहिदा। भंगड़िया वाला कोई भाणा वरत जे ते अत सोग रोने धोने वाला नहीं चाहिदा, दीपक भी नहीं लोड़। आखो सतनाम। इस समय दे मशहूर राग सन, पर महाराज ने इन्हां नूं गुरु ग्रंथ साहिब च जगह नहीं दिती। डिटेल सरवण कर चुके हो। चौथी विशेषताई इक्योंकार तो 18-10-20 तक किधरे भी हों नूं जगह नहीं दिती। नानक सद होवे सृष्टि दा मालक, सज्जन ठग वर्गियां नूं इक नदर नाल संत बनाउण वाला, पर अपने आप नूं की कवे मैं कुत्ता। नानक सद, नानक गरीब, नानक दवाना,
ਨਾਨਕ ਵਿਚਾਰਾ ਹੋਰ ਵੀ ਕਿਤਨੇ ਲਫ਼ਜ਼ ਵੇਖ ਲੋ ਕਿੱਡੀ ਵੱਡੀ ਸ਼ੀਸ਼ਾ ਹੈ ਸਾਡੇ ਅੱਗੇ ਅਜੇ ਵੀ ਮੂੰਹ ਨਾ ਵੇਖੀਏ ਨਾਨਕ ਸਭ ਨਾਨਕ ਦੀਵਾਨਾ ਨਾਨਕ ਬਤਾਲਾ ਨਾਨਕ ਗਰੀਬ ਨਾਨਕ ਦਾਸ ਨਾਨਕ ਵਿਚਾਰਾ ਅਰਦਾਸ ਨੇ ਇੱਕ ਨਕਲੀ ਸੰਤ ਵੇਖੇ ਸਨ ਉਹ ਗੱਡੀ ਚ ਕੀਰਤਨ ਜਦੋਂ ਕਰਨ ਆਉਂਦੇ ਸੀ ਸਾਜ ਵੀ ਲਿਆਉਂਦੇ ਸੀ ਨਾਲ ਆਪਣਾ ਗੱਦਾ ਲੈ ਕੇ ਆਉਂਦੇ ਸੀ ਪਹਿਲੇ ਗੱਦਾ ਲੱਗਣਾ ਉਹਨਾਂ ਦਾ ਵੱਖਰਾ ਫਿਰ ਸਾਜ ਖੁੱਲਣੇ ਮੈਂ ਕਿਹਾ ਕਿਤੇ ਸ਼ੀਸ਼ਾ ਗੁਰੂ ਗ੍ਰੰਥ ਸਾਹਿਬ ਦਾ ਵੇਖਿਆ ਹੁੰਦਾ ਤੇ ਗੁਰੂ ਨਾਨਕ ਦੇ ਗੁਰੂ ਗ੍ਰੰਥ ਸਾਹਿਬ ਦੀ ਜ਼ੂਰੀ ਚ ਗੱਦਾ ਲਾ ਕੇ ਬਹਿਣਾ ਆਖੋ ਸਤਨਾਮ ਉਹ ਜਿਨ੍ਹਾਂ ਨੇ ਸ਼ੀਸ਼ਾ ਵੇਖਿਆ ਬਾਬਾ ਹਨੁਮੰਤ ਸਿੰਘ ਵਰਗੇ ਟੋਇਆ ਫੁੱਟ ਕੇ ਬਹਿਣਾ ਮੈਂ ਸੰਗਤ ਦੀ ਵੀ ਬਰਾਬਰੀ ਨਹੀਂ ਕਰ ਸਕਦਾ ਜੇ ਸਿੱਖ ਨਹੀਂ ਬਣਿਆ ਮੈਂ ਕਹਿੰਦੇ ਇੱਕ ਸਵਾਸ ਬਿਰਥਾ ਨਹੀਂ ਗੱਲ ਤੇ ਹੈ ਵੀ ਜੋ ਵਿਸ਼ੇਸ਼ਤਾਈਆਂ ਚੋਂ ਸ਼ੀਸ਼ਾ ਨਾਲ ਨਾਲ ਵੇਖਣਾ ਮੈਂ ਭਾਈ ਜਿਨ੍ਹੇ ਆਪਣੀ ਜ਼ਿੰਦਗੀ ਚ ਹਾਂ ਨੂੰ ਨਹੀਂ ਮਾਰਿਆ ਉਹ ਇੰਨਾ ਜ਼ਰੂਰ ਅੰਦਾਜ਼ਾ ਲਾ ਲਵੇ ਕਿ ਗੁਰੂ ਨਾਨਕ ਦੇ ਘਰ ਵਿੱਚ ਉਹਦਾ ਅਜੇ ਜਨਮ ਵੀ ਨਹੀਂ ਹੋਇਆ ਇਹ ਤੇ ਕੱਚੀ ਕਲਾਸ ਹੈ ਸ਼ੁਰੂਆਤ ਗੁਰਮਤਿ ਹਿਰਦੇ ਗਰੀਬੀ ਇੱਕ ਓਂਕਾਰ ਤੋਂ 18-10-20 ਤੱਕ ਕਿਤਰੇ ਦੀ ਹੋਂ ਨੂੰ ਜਗ੍ਹਾ ਨਹੀਂ ਇਹ ਵਿਸ਼ੇਸ਼ਤਾਈ ਹੈ ਤੇ ਪੰਜਵੀਂ ਵਿਸ਼ੇਸ਼ਤਾਈ ਤੁਸੀਂ ਪਿਛਲੇ ਵੀਰਵਾਰ ਸਰਵਣ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੱਲਾਂ ਵੀ ਕਰਦੇ ਕਿਵੇਂ ਕਰਦੇ ਨੇ ਜੋ ਵੇਰਵਾ ਸਰਵਣ ਕੀਤਾ ਆਪ ਜੀ ਨੇ ਕੋਈ ਮਸਲਾ ਹੋਵੇ ਹਾਂ ਤੇ ਨਾ ਵੀ ਦਿੰਦੇ ਨੇ ਅਗਵਾਈ ਵੀ ਦਿੰਦੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਛਪੀ ਕਿਤਾਬ ਦੇ ਆਧਾਰ ਤੇ ਆਪ ਜੀ ਨੇ ਪ੍ਰਕਰਨ ਸਰਵਣ ਕੀਤਾ ਸੀ ਕਿਤਾਬ ਦਾ ਨਾਂ ਹੈ ਵਾਕ ਵਿਸ਼ਵਾਸ ਪੁਰਾਤਨ ਗੁਰਸਿੱਖ ਕਿਵੇਂ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕਰਦੇ ਸੀ ਕਿਵੇਂ ਅਗਵਾਈ ਲੈਂਦੇ ਸੀ ਨਨਕਾਣਾ ਸਾਹਿਬ ਦੇ ਆਜ਼ਾਦ ਕਰਾਉਣ ਵੇਲੇ ਭਾਈ ਲਕਸ਼ਮਣ ਸਿੰਘ ਨੇ ਧਾਰੋਵਾਲ ਤੋਂ ਚੱਲਣ ਵੇਲੇ ਕਿਵੇਂ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕੀਤੀਆਂ ਆਗਿਆ ਲਈ ਹੋਰ ਵੀ ਕਸੂਰ ਤੋਂ ਆਏ ਬ੍ਰਾਹਮਣ ਦੀ ਪੁਕਾਰ ਤੇ ਜੱਸਾ ਸਿੰਘ ਆਲੂਵਾਲੀਆ ਤੇ ਹਰੀ ਸਿੰਘ ਭੰਗੂ ਜੀ ਨੇ ਕਿਵੇਂ ਗੁਰੂ ਗ੍ਰੰਥ ਸਾਹਿਬ ਕੋ ਅਗਵਾਈ ਲਈ ਜਾਈਏ ਕਿ ਨਾ ਜਾਈਏ ਇਹ ਪਿਛਲੇ ਹਫ਼ਤੇ ਪ੍ਰਕਰਣ ਆਪ ਜੀ ਨੇ ਸਰਵਣ ਕੀਤਾ ਪੱਕੀ ਬਾਤ ਜੇ ਗੱਲ ਨਿਸ਼ਚੇ ਦੀ ਦਾਸ ਗਰੀਬ ਜਾਂ ਸਿੱਖ ਹੈ ਪਰ ਸਟੇਜ ਤੋਂ ਆਪ ਜੀ ਨੂੰ ਗੁਰੂ ਦੀ ਕਿਰਪਾ ਦੁਆਰਾ ਦਾਵੇ ਨਾਲ ਕਹਿੰਦਾ ਇਹ ਜਿਉਂਦਾ ਜਾਗਦਾ ਗੁਰੂ ਨਾਨਕ ਜੇ ਹਰ ਵਕਤ ਅਗਵਾਈ ਦਿੰਦਾ ਜੇ ਨਿਸ਼ਚੇ ਨਾਲ ਅਗਵਾਈ ਲੈਣ ਵਾਲੇ ਹੋਈਏ ਬੜੇ ਚਿਰ ਤੋਂ ਇੱਕ ਬੜਾ ਗੰਭੀਰ ਜਿਹਾ ਮਸਲਾ ਦਾਸ ਦੀ ਜ਼ਿੰਦਗੀ ਚ ਤੁਰਿਆ ਆ ਰਿਹਾ ਤੇ ਮੈਂ ਜਿੰਨੀ ਵਾਰੀ ਸਤਿਗੁਰੂ ਅੱਗੇ ਅਰਦਾਸ ਕੀਤੀ ਰੋ ਕੇ ਵੀ ਸਤਿਗੁਰੂ ਕੋਈ ਅਗਵਾਈ ਕਿਰਪਾ ਕਰੋ ਤੁਹਾਡਾ ਕੀ ਇਸ਼ਾਰਾ ਓਨੀ ਵਾਰੀ ਹੁਕਮਨਾਮਾ ਆਇਆ ਕੋਈ ਜਨ ਹਰ ਸਿਓ ਬਈ ਕੋਈ ਲੱਭ ਗੱਜ ਕੇ ਹੱਥ ਸਤਨਾਮ ਜਾਂ ਕੋਈ ਲੱਭੇਗਾ ਉਹ ਹੀ ਇਹਨੂੰ ਕਰੂਗਾ ਖੀਰਲੀਆਂ ਪੰਕਤੀਆਂ ਅਵੈ ਪਦ ਦਾ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਕਿਵੇਂ ਕਹੀਏ ਗੱਲਾਂ ਨਹੀਂ ਕਰ ਹਰ ਵਾਰੀ ਅਗਵਾਈ ਭਾਵੇਂ ਦਿੱਤੀ ਅਲੱਗ ਅਲੱਗ ਸ਼ਬਦਾਂ ਦੇ ਰੂਪ ਉਸੇ ਸਮੱਸਿਆ ਤੋਂ ਮਨ ਇੱਕ ਵਾਰੀ ਤਲਪਿਆ ਸੀ ਭਲਾਈ ਕੰਦਰ ਦੇ ਅੰਦਰ ਦਾਸ ਐਂਟਰ ਹੋਇਆ ਆਪਣੇ ਉੱਥੇ ਸੁਮਨੀ ਸਾਹਿਬ ਚੱਲਦੀ ਰਹਿੰਦੀ ਸਾਰਾ ਦਿਨ ਜਦੋਂ ਮੈਂ ਨਮਸਕਾਰ ਕੀਤੀ ਤੇ ਉਹਨੂੰ ਮੈਂ ਕਿਹਾ ਉੱਚੀ ਪਾਠ ਕਰ ਮਨ ਮੇਰਾ ਕਿਸੇ ਗੱਲ ਤੋਂ ਉਹੋ ਹੀ ਵਿਸ਼ੇ ਤੋਂ ਥੋੜਾ ਪਰੇਸ਼ਾਨੀ ਸੀ ਉਹਨੇ ਜਦੋਂ ਉੱਚੀ ਪਾਠ ਕੀਤਾ ਤੇ ਪੰਕਤੀ ਸਾਧ ਕੇ ਸੰਗ ਅਗੋਚਰ ਮਿਲੇ ਸਤਨਾਮ ਇਸ਼ਾਰਾ ਆ ਰਿਹਾ ਧਿਆਨ ਦੇਣ ਗੱਲਾਂ ਕਰ ਅਗਵਾਈ ਇੱਕ ਜਗ੍ਹਾ ਤੋਂ ਅਸੀਂ ਕੀਰਤਨ ਕਰਕੇ ਆਏ ਸੀ ਕਿਰਾਇਆ ਹੀ ਪੱਲਿਓਂ ਪਿਆ ਸੀ ਰਸਤੇ ਚ 2 ਮਿੰਟ ਨਿੰਦਿਆ ਕਰ ਬੈਠੇ ਸੀ ਕਿ ਚੰਗਾ ਕੀਰਤਨ ਉੱਥੇ ਗਏ ਆ ਬਾਹਰ 3 ਦਿਨ ਵੀ ਲੱਗ ਗਏ
ਤੇ ਕਿਰਾਇਆ ਲੱਗ ਗਿਆ ਸਾਡਾ 7-8 ਹਜ਼ਾਰ ਭੇਟਾ ਉਹਨਾਂ ਨੇ ਰੱਖੀ ਸਾਰੀ 2100 ਉੱਤੋਂ ਹੋ ਗਿਆ 2-3 ਹਜ਼ਾਰ ਤੇ ਗੱਡੀ ਚ ਨਿੰਦਿਆ ਹੀ ਕਰ ਬੈਠੇ ਨਿੰਦਿਆ ਆਪਸ ਚ ਮੁੰਡੇ ਕਿਹੋ ਜਿਹੇ ਸ਼ਹਿਰ ਗਏ ਆ ਤੂੰ ਪੱਲਿਓ ਪਾ ਕੇ ਆ ਗਿਆ ਭਾਵੇਂ ਜਾਣਾ ਤੇ ਭਲਾਈ ਕਹਿੰਦਾ ਨੀ ਸੀ ਤੇ ਸਵੇਰੇ ਜਦੋਂ ਘਰ ਸਤਿਗੁਰਾਂ ਦਾ ਪ੍ਰਕਾਸ਼ ਕੀਤਾ ਤੇ ਹੁਕਮਨਾਮਾ ਆ ਗਿਆ ਦਇਆ ਕਰਨ ਦੁੱਖ ਹਰਨ ਉਚਰੰਗ ਨਾਮ ਕੀਰਤਨ ਦਿਆਲ ਪੁਰਖ ਭਗਵਾਨੇ ਨਾਨਕ ਲਿਪਤ ਨਾ ਮਾਇਆ ਰੋ ਪਏ ਸਤਿਗੁਰੂ ਕਿਵੇਂ ਤੁਸੀਂ ਅੰਦਰ ਦੀ ਗੱਲ ਦਾ ਜਵਾਬ ਮਹਾਰਾਜ ਦਾ ਕੀ ਇਸ਼ਾਰਾ ਕੀਰਤਨ ਵੱਲ ਧਿਆਨ ਕਰ ਮਾਇਆ ਨਾਲ ਨਾ ਲਿਬੜ ਦਇਆ ਕਰਨ ਦੁੱਖ ਹਰਨ ਉਚਰੰਗ ਨਾਮ ਕੀਰਤਨ ਦਿਆਲ ਪੁਰਖ ਭਗਵਾਨੇ ਨਾਨਕ ਲਿਪਤ ਨਾ ਮਾਇਆ ਗੱਲਾਂ ਕਰਦਾ ਅਗਵਾਈ ਦਿੰਦਾ ਨਿਸ਼ਚਾ ਹੋਣਾ ਚਾਹੀਦਾ ਬਾਕੀ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਵੇਲੇ ਉਹਦਾ ਵੀ ਢੰਗ ਜਿਹੜਾ ਗੱਲਾਂ ਕਰਨ ਦਾ ਉਦੋਂ ਹਰਿਮੰਦਰ ਸਾਹਿਬ ਦੇ ਸਰੋਵਰ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਪਰਚੀ ਪਾਈ ਗਈ ਜਦੋਂ ਪ੍ਰਬੰਧ ਸੰਭਾਲਣ ਲਈ 2 ਧੜੇ ਬਣ ਗਏ ਸੀ ਇਹ ਵੀ ਕੰਮ ਬੜੀ ਮਰਿਆਦਾ ਨਾਲ ਤੇ ਜਿਹੜਾ ਆਪ ਜੀ ਨੇ ਪੁਰਾਤਨ ਗੁਰਸਿੱਖ ਹੋਰ ਕਿਵੇਂ ਅਗਵਾਈ ਲੈਂਦੇ ਰਹੇ ਦੇਗ ਬਣਾ ਕੇ ਜਪਜੀਤ ਸਾਹਿਬ ਦਾ ਪਾਠ ਸੰਗਤ ਰੂਪ ਚ ਕਰਕੇ ਗੱਲ ਚ ਪੱਲਾ ਪਾ ਕੇ ਅਰਦਾਸ ਕਰਕੇ ਫਿਰ ਹੁਕਮਨਾਮਾ ਤੇ ਅਗਵਾਈ ਲੈਣੀ ਇਹ ਗੱਲਾਂ ਵੀ ਕਰਦੇ ਜੇ ਗੁਰੂ ਦਰਸ ਜੇ ਦੇਖਣਾ ਸ੍ਰੀ ਗ੍ਰੰਥ ਦਰਸਾਏ ਬਾਤ ਕਰਨ ਗੁਰਸੇ ਚਾਹੇ ਪੜੇ ਗ੍ਰੰਥ ਤੇ ਅੱਜ 6ਵੀਂ ਵਿਸ਼ੇਸ਼ਤਾ ਮਹਾਰਾਜ ਦੀ ਸੇਵਾ ਲੈਣ ਇੱਕ ਵਾਰੀ ਇਹ ਪੰਕਤੀ ਪੜੋ ਜੀ

0: ਹੋਰ ਇੱਕ ਨੇ ਕੇਸ ਹੱਥ ਪੈਂਦੇ ਉਹ ਫਿਰ ਕੋਈ ਸਰੀਰ ਗਏ ਤੂੰ 86,000 ਲੈ ਵੀ ਚੁੱਕਾ ਘਰ ਦੇ ਦਾ ਤੇ ਕਿਉਂ ਨੀ ਛੱਡਦਾ ਨਾਲ ਕਿਤੇ ਜਿਹੜੇ ਸਰੀਰ ਗਏ ਸੀ ਉਹਨਾਂ ਇੰਨਾ ਹੀ ਕਹਿਤਾ ਵੀ ਉਹ ਬਾਬਾ ਦੀਪ ਸਿੰਘ ਦੇ ਦਰ ਤੇ ਚੁਪਹਿਰੇ ਦਿੰਦੇ ਨੇ ਇਸ ਬੰਨੇ ਉਹਨਾਂ ਨੇ ਜੀਵਨ ਨੂੰ ਲਾਇਆ ਇਹ ਨਹੀਂ ਯੋਗ ਤੇ ਉਹ ਸਰੀਰ ਸੀ ਥੋੜਾ ਮਨਮੁਖ ਇੰਨੀ ਗੱਲ ਮੂੰਹ ਚ ਉਹਦੇ ਨਿਕਲ ਗਈ ਕਹਿੰਦਾ ਬਾਬਾ ਦੀਪ ਸਿੰਘ ਮੇਰੀ ਲੱਤ ਤੋੜ ਦੇਗਾ ਇਹ ਉਹਨਾਂ ਬਚਨ ਸੁਣਾਇਆ 10 ਵਜੇ ਸਵੇਰੇ ਬਚਨ ਕੀਤਾ 10 ਵਜੇ ਤੇ ਕਹਿੰਦੇ 4 ਵਜੇ ਸਕੂਟਰ ਬੱਸ ਚ ਵੱਜਦਾ ਪਿਆ ਤੇ ਲੱਤ ਟੁੱਟਦੀ ਪਈ ਹੁਣ ਵੇਖੋ ਰੱਬ ਦੇ ਵਿੱਚ ਤੇ ਉਹਦੇ ਪਿਆਰਿਆਂ ਦੀ ਕਿੱਡੀ ਭੇਦਤਾ ਜੀ ਪਿੱਠ ਨੀ ਲੱਗਣ ਇਸ਼ਾਰਾ ਲੈਣਾ ਰੱਬ ਆਪਣੇ ਪਿਆਰੇ ਦੀ ਸੁਣ ਨਹੀਂ ਸਕਦਾ ਹੁਣ ਬਾਬਾ ਦੀਪ ਸਿੰਘ ਜੀ ਸਿੱਖ ਨੇ ਕਲਗੀ ਧਰ ਇੱਕ ਬਾਣੀ ਨੂੰ ਅੰਦਰ ਆਧਾਰ ਬਣਾਇਆ ਕਿੰਨੀਆਂ ਲੱਖਾਂ ਦੀਆਂ ਹੁਣ ਜਿਹੜੇ ਐਤਵਾਰ ਦੁਪਹਿਰੀ ਕਿਤੇ 2 ਵਜੇ ਜਦੋਂ ਚੁਪਹਿਰੇ ਦੇ ਪਾਠ ਹੁੰਦੇ ਵੇਖਦੇ ਹੀ ਹੋ ਤਕਰੀਬਨ ਲੱਖ ਸਰੀਰ ਦੇ ਹੱਥ ਚ ਸੁਖਮਨੀ ਸਾਹਿਬ ਦਾ ਗੁਟਕਾ ਫੜਿਆ ਹੋਇਆ ਪਿਆਰੇ ਇਹਦੇ ਤੋਂ ਇਹ ਭਾਵ ਲਓ ਕਿ ਗੁਰਬਾਣੀ ਕਿੱਡਾ ਅਨਮੋਲ ਸੌਦਾ ਹੋਏਗਾ ਜਿੰਨੇ ਨੂੰ ਹਿਰਦੇ ਚ ਵਸਾਇਆ ਉਹਦੇ ਆਪਣੇ ਘਰ ਆਪਣੀ ਝੋਲੀ ਭਰਨੀ ਇੱਕ ਪਾਸੇ ਉਹਨੂੰ ਤੇ ਕੁੰਜੀਆਂ ਵੀ ਮਿਲ ਜਾਂਦੀਆਂ ਹੁਣ ਅੰਮ੍ਰਿਤਸਰ ਚ ਦੂਜਾ ਸਥਾਨ ਹੈ ਭਾਈ ਸ਼ਾਲੋਈ ਦਾ ਟੋਬਾ ਕੌਣ ਨੇ ਭਾਈ ਸ਼ਾਲੋਈ ਸਿੱਖ ਹੀ ਨੇ ਨਾ ਗੁਰੂ ਰਾਮਦਾਸ ਜੀ ਗੱਜ ਕੇ ਆਖੋ ਸਤਨਾਮ ਰਾਮਦਾਸ ਗੁਰਮੁਖੋਂ ਚਾਰਾ ਅਨੰਨ ਭਗਤ ਸ਼ਾਲੋ ਮਮ ਪਿਆਰਾ ਇਹ ਗੁਰਸਿੱਖੀ ਕੇ ਕੁਤਵਾਲ ਖਰੇ ਖੋਟੇ ਕੀ ਕਰੇ ਸੰਭਾਲ ਦੇਖੋ ਕਿਆਸਾ ਵਰ ਦੇਤੇ ਉਹ ਜਾਂ ਭਾਈ ਸ਼ਾਲੋ ਤੇਰੇ ਦਰ ਤੋਂ ਖਰੇ ਤੇ ਝੋਲੀਆਂ ਭਰਨਗੇ ਜੇ ਕਿਸੇ ਖੋਟੇ ਤੇ ਵੀ ਤੈਨੂੰ ਤਰਸ ਆ ਗਿਆ ਉਹ ਵੀ ਖਾਲੀ ਨਹੀਂ ਜਾਏ ਕਿਹਦੇ ਸਦਕੇ ਇਸ ਗੁਰਬਾਣੀ ਦੇ ਗੁਰਬਾਣੀ ਨੂੰ ਆਧਾਰ ਬਣਾਇਆ ਝੋਲੀਆਂ ਭਰਨ ਵਾਲਾ ਅੱਗੋਂ ਬਣ ਯਾਦ ਰੱਖਿਓ ਜਿਹੜੇ ਗ੍ਰਿਸਤੀ ਲੋਕ ਨੇ ਨਾ ਉਹਨਾਂ ਲਈ ਪੁੱਤਰ ਜਿਹੜਾ ਮਿੱਠਾ ਮੇਵਾ ਹੁੰਦਾ ਪੁੱਤਰ ਬੜੀ ਵੱਡੀ ਗੱਲ ਹੁੰਦੀ ਆਮ ਗ੍ਰਿਸਤੀ ਵਾਸਤੇ ਬੰਦਾ ਟੱਪ ਜੇ ਤੇ ਫਿਰ ਤੇ ਅਧਿਆਤਮਕ ਦਾਤਾਂ ਉਹਦੇ ਲਈ ਆਮ ਗ੍ਰਿਸਤੀ ਲਈ ਪੁੱਤਰ ਨੂੰ ਬਹੁਤ ਅਹਿਮੀਅਤ ਦਿੰਦੇ ਨੇ ਹੈਂਜੀ ਤੇ ਭਾਈ ਸ਼ਾਲੋ ਜੀ ਉਹ ਗੁਰੂ ਪਿਆਰਿਓ ਕਿਤੇ ਮੌਜ ਵਿਚ ਆ ਗਏ ਨੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਵੇ ਪਕਾਉਣ ਦੇ ਵਿਚ ਕਿਤੇ ਥੋੜ ਆ ਗਈ ਬਾਰਿਸ਼ਾਂ ਦੀ ਤੇ ਇੱਥੋਂ ਤੱਕ ਕਈ ਗਏ ਇੱਕ ਪਾਥੀ ਤੋਂ ਇੱਕ ਪੁੱਤਰ ਗਾਇਆ ਸਤਨਾਮ ਉਹ ਮਹਾਰਾਜ ਨੇ ਬੁਲਾਇਆ ਇੰਨਾ ਸੌਦਾ ਸੌਦਾ ਇਹ ਕੀ ਕਹੀ ਜਾਂਦੇ ਇੱਕ ਪਾਥੀ ਤੋਂ ਇੱਕ ਪੁੱਤਰ ਤੇਰੀ ਰਸਨਾ ਤੇ ਗੁਰੂ ਨਾਨਕ ਬੈਠਾ ਸਿਮਰਨ ਬੈਠਾ ਬਾਣੀ ਬੈਠੀ ਇਹ ਸੱਤ ਹੋ ਜਾਣਾ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਮੈਂ ਕਹਿ ਹੀ ਦਿੱਤਾ ਤੇਰੇ ਪਿਆਰ ਚ ਆ ਕੇ ਤੇ ਤੇਰਾ ਕਿਹੜਾ ਘਰ ਛੋਟਾ ਫਿਰ ਦਈ ਜਾਓ ਇਸ਼ਾਰਾ ਅੱਜ ਵੀ ਉਹਨਾਂ ਦੇ ਅਸਥਾਨ ਤੋਂ ਝੋਲੀਆਂ ਭਰਦੀਆਂ ਸੁੱਕੇ ਬੱਚੇ ਹੋ ਜਾਂਦੇ ਪੜਿਆ ਤੁਸੀਂ ਸਾਖੀਆਂ ਭਾਈ ਸ਼ਾਲੋ ਜੀ ਤਿਲਕ ਪਏ ਸੀ ਗੁਰੂ ਅਰਜਨ ਦੇ ਪਤਾ ਲੈਣ ਆਏ ਸੀ ਭਾਈ ਸ਼ਾਲੋ ਜੀ ਹੁਣ ਜਦੋਂ ਸਮਾਂ ਹੋ ਗਿਆ 12 ਤੋਂ ਉੱਤੇ ਮਹਾਰਾਜ ਜੀ ਆਪਣੇ ਪਿਆਰੇ ਦੇ ਨਾਲ ਜਿਉਂ ਪਿਆਰ ਦੀਆਂ ਬਾਤਾਂ ਇੱਕ ਪਿਆਰਾ ਇੱਕ ਨਾਲ ਮਾਲਕ ਗੁਰੂ ਅਰਜਨ ਦੇਵ ਸਮਾਂ ਹੋ ਗਿਆ ਇਸ਼ਨਾਨ ਦਾ ਮਹਾਰਾਜ ਜੀ ਨੇ ਉੱਥੇ ਕੀਤਾ ਤੇ ਜੁੜ ਗਏ ਜਦੋਂ ਨੇਤਰ ਖੋਲੇ ਗੁਰੂ ਅਰਜਨ ਦੇਵ ਜੀ ਨੇ ਤੇ ਭਾਈ ਸ਼ਾਲੋ ਖੜੇ ਨੇ ਉਹ ਭਾਈ ਸ਼ਾਲੋ ਤੂੰ ਖੜਾ ਕਹਿੰਦਾ ਜੀ ਮਾਲਕ ਘਰ ਆਇਆ ਹੋਵੇ ਚੱਲ ਕੇ ਤੇ ਸੇਵਕ ਬੈਠ ਗਏ ਇਹ ਉਹ ਧਿਆਨ ਕਰੋ ਜਿਹੜੇ ਖੰਡ ਪਾਠ ਘਰਾਂ ਚ ਰਖਾਂਦੇ ਹੋ ਤੇ ਗੁਰੂ ਪਿਆਰਿਓ ਬਾਬਾ ਜੀ ਦਾ ਬਚਨ ਹੈ ਭੁੰਜੇ ਲੱਕ ਲਾਣਾ ਚਾਹੀਦਾ ਲਾਣਾ ਦੋ ਦਿਨ ਦੋ ਰਾਤਾਂ ਜਿਹੜੇ ਮਹਾਰਾਜ ਦੇ ਪ੍ਰਕਾਸ਼ ਘਰ ਆ ਜਾਣ ਖੰਡ ਪਾਠ ਹੋਵੇ ਤੇ ਪਲੰਘ ਤੇ ਕਹਿੰਦੇ ਸਨ ਨਹੀਂ ਸਤਕਾਰ ਵਜੋਂ ਭੁੰਜੇ ਲੱਕ ਲਾ ਕੋਲ ਚੋਰ ਸਾਹਿਬ ਘਰ ਕੋਲ ਪਾਠ ਸੁਣ ਮਾਲਕ ਆਇਆ ਜਿੱਥੇ ਨਹੀਂ ਸਮਝ ਉੱਥੇ ਰਮਤਾ ਵੇਲੇ ਆ ਜਾਣਗੇ ਤੇ ਭੋਗਲੇ ਕਮਰੇ ਚ ਵੜਨਗੇ ਭਾਵਨਾ ਹੋਵੇ ਮਾਲਕ ਆਇਆ ਦਰ ਖੜਾ ਸੇਵਾ ਕਰੇ ਹੱਕ ਸਤਨਾਮ ਭਾਈ ਸ਼ਾਲੋ ਖੜਾ ਜੀ ਮਾਲਕ ਆਇਆ ਉਹ ਤੂੰ ਤਿਲਕ ਪਿਆ ਤੂੰ
1: ਅਸੀਂ ਤੇਰਾ ਪਤਾ ਲੈਣ ਆਏ ਆ, ਤੂੰ ਖੜਾ।
0: ਦਿਆਲਤਾ ਚ ਆ ਗਏ, ਉਹ ਭਾਈ ਸ਼ਾਲੋ ਦੱਸ, ਤੇਰੇ ਇਸੇ ਸਥਾਨ ਤੇ ਸਰੋਵਰ ਬਣਾ ਦੀ। ਕਹਿਣ ਲੱਗੇ, ਨਹੀਂ ਮਹਾਰਾਜ, ਉਸ ਸਥਾਨ ਦੀ, ਗੁਰੂ ਰਾਮਦਾਸ ਜੀ ਸਥਾਨ ਦੀ ਬਰਾਬਰੀ ਨਹੀਂ ਕਰਦੇ। ਚੰਗਾ ਫਿਰ ਭਾਈ ਸ਼ਾਲੋ, ਇੱਥੇ ਟੋਬਾ ਪਰ ਵਰ ਦਿੰਦੇ ਆ, ਇੱਥੇ ਨਪੁੱਤਿਆਂ ਨੂੰ ਪੁੱਤ ਮਿਲਣਗੇ। ਭਾਈ ਸ਼ਾਲੋ, ਤੇਰੇ ਪਿਆਰ ਦਾ ਸਦਕਾ ਤੂੰ ਬਾਣੀ ਨੂੰ, ਸਿਮਰਨ ਨੂੰ ਹਿਰਦੇ ਚ ਵਸਾਇਆ, ਇੱਥੇ ਸੁੱਕੇ ਬੱਚੇ ਹਰੇ ਹੋਣਗੇ, ਲੋਕਾਂ ਦੀਆਂ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਹੋਣਗੀਆਂ। ਸੰਗਤ ਇੱਕ ਅੰਦਾਜ਼ਾ ਲਾ ਲੋ ਕਿ ਗੁਰਬਾਣੀ ਜਿਹੜੀ ਏ ਕੇਵਲ ਝੋਲੀ ਭਰਨ ਤੱਕ ਸੀਮਤ ਨਹੀਂ, ਅੱਗੋਂ ਝੋਲੀਆਂ ਭਰਨ ਵਾਲੀ ਬਣਾ ਦਿੰਦੀ। ਇਹ ਛੇਵੀਂ ਵਿਸ਼ੇਸ਼ਤਾ ਆਈ ਜੇ ਡੱਟ ਕੇ ਗੁਰਬਾਣੀ ਨਾਲ ਜੁੜੋ। ਤੂੰ ਗੱਲ ਸਾਰੀ ਮੈਂ ਦੇਖੇ ਭਾਵਨਾ ਦੀ ਏ, ਨਿਸ਼ਚੇ ਦੀ ਏ। ਇੱਥੋਂ ਤੱਕ ਨਿਸ਼ਚਾ ਨਾ ਰੱਖਿਓ ਮੇਰੀ ਝੋਲੀ ਭਰਨੀ ਕਿ ਨਹੀਂ, ਤਾਂ ਖੜੇ ਹੋ ਨਿਸ਼ਚਾ। ਉਹ ਮੈਂ ਕੀ ਇੱਥੇ ਅਗਾਂਹ ਝੋਲੀਆਂ ਭਰਨ ਵਾਲਾ ਵੀ ਬਣਾ ਸਕਦੀ? ਕੋਈ ਇਹਨੂੰ ਹਿਰਦੇ ਨਾਲ ਇਹਦੀ ਖੁਰਾਕ ਬਣਾਵੇ ਸਹੀ, ਕੋਈ ਜੁੜੇ ਸਹੀ। ਛੇ ਵਿਸ਼ੇਸ਼ਤਾਈਆਂ, ਆਓ ਇਹ ਪੰਕਤੀ ਪੜ੍ਹੀਏ।

ਗੁਰਮੁਖ ਜਨ ਜਨ ਨਾਨਕ ਖੇਲ ਕਠਨ ਹੈ ਕਿਨੂ ਗੁਰਮੁਖ ਜਨ ਸਾਧੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਸ ਪਾਗੋ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋਏ ਸਭਨਾ ਕੀ ਰੈਣ ਕਾ ਤਾਂ ਆਓ ਹਮਾਰੇ ਪਾਸ

ਕਿ ਸੋ ਸਖਾ ਸਿੰਘ ਸੋ ਸਖਾ ਸਖ ਵਿੰਧ ਹੈ ਪਾਈ, ਜੋ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਸੋ ਵਿਚੜ ਛੋਟਾ ਕਾਵੇ। ਸੋ ਸਿੱਖ ਸਖਾ ਬੰਧ ਪੈ ਪਾਈ, ਜੋ ਗੁਰ ਕੇ ਭਾਣੇ ਵਿੱਚ ਆਵੇ। ਜਿਨ੍ਹਾਂ ਨੇ ਬਾਣੀ ਉਚਾਰਨ ਕੀਤੀ ਆ, ਪਹਿਲਾਂ ਧੰਨ ਗੁਰੂ ਅਰਜਨ ਸਾਹਿਬ ਨੇ ਆਪ ਕਾਲ ਪੁਰਖ ਦਾ ਭਾਣਾ ਮੰਨ ਕੇ ਦਿਖਾ ਕੇ ਆਪਣੇ ਸਰੀਰ ਤੇ ਘਟਾ ਕੇ ਵਰਤਮਾਨ ਵਿੱਚ ਲਿਆ ਕੇ ਪੂਰਨੇ ਪਾ ਕੇ ਦਿਖਾ ਕੇ ਤੇ ਗੁਰੂ ਸਾਹਿਬ ਸਫਲੀ ਕਰਕੇ ਦਿਖਾ ਕੇ ਗਏ। ਸਭ ਤੋਂ ਪਹਿਲਾਂ ਧੰਨ ਗੁਰੂ ਅਰਜਨ ਸਾਹਿਬ ਆਪ ਤੱਤੀਆਂ ਤਵੀਆਂ ਤੇ ਬਹਿ ਕੇ ਤੇ ਫਿਰ ਉੱਤੇ ਤੱਤਾ ਰੇਤਾ ਪਵਾ ਕੇ ਉਬਲਦੀ ਦੇਗ ਵਿੱਚ ਬਹਿ ਕੇ ਉਬਲ ਕੇ ਦਿਖਾ ਕੇ ਤੇ ਬਾਣੀ ਨੂੰ ਆਪਣੇ ਸਰੀਰ ਤੇ ਵਾਤਾਵਰਨ ਵਿੱਚ ਲਿਆ ਕੇ ਘਟਾ ਕੇ ਪੂਰਨੇ ਪਾ ਕੇ ਦਿਖਾ ਕੇ ਇਹ ਜਿਹੜੀ ਸ਼ਹੀਦੀ ਲੈਣ ਆ ਇਹ ਧੰਨ ਗੁਰੂ ਅਰਜਨ ਸਾਹਿਬ ਤੋਂ ਚੱਲੀ ਹੈ। ਜਿਹੜਾ ਕੁਛ ਵੀ ਨਹੀਂ ਕਰ ਸਕਿਆ, ਨਾ ਕੋਈ ਕਰ ਸਕਦਾ ਹੈ ਤੇ ਨਾ ਕੋਈ ਕਰ ਸਕਿਆ ਜ਼ਿੰਦਗੀ ਦੇ ਵਿੱਚ, ਜੇ ਕਿਤੇ ਧਰਮ ਦੀ ਰੱਖਿਆ ਵਾਸਤੇ ਉਹਨੂੰ ਸ਼ਹੀਦੀ ਪ੍ਰਾਪਤ ਹੋ ਜਾਵੇ ਫੇਰ ਵੀ ਉਹਨੂੰ ਪਰ ਹੋਵੇ ਧਰਮ ਦੀ ਰੱਖਿਆ ਵਾਸਤੇ, ਧਰਮ ਦੀ ਰੱਖਿਆ ਵਾਸਤੇ ਜਿਹਦਾ ਸਰੀਰ ਵੀ ਲੱਗ ਜਾਵੇ ਫੇਰ ਵੀ ਇਹਦਾ ਜਨਮ ਮਰਨ ਕੱਟਿਆ ਜਾਂਦਾ, ਇਹਨੂੰ ਸ਼ਹੀਦੀ ਮਰਾਤਵਾ ਮਿਲ ਜਾਂਦਾ ਹੈ। ਜੇ ਧਰਮ ਦੀ ਰੱਖਿਆ ਵਾਸਤੇ ਸ਼ਹੀਦੀ ਪ੍ਰਾਪਤ ਹੋ ਜਾਵੇ, ਇਸ ਵਾਸਤੇ ਗੁਰੂ ਸਾਹਿਬ ਨੇ ਬਾਣੀ ਉਚਾਰਨ ਕੀਤੀ ਹੈ। ਪਾਲੇ ਸੌਦਾ ਬੜਾ ਮਹਿੰਗਾ, ਨਾਵੇਂ ਪਾਤਸ਼ਾਹ ਲਿਖ ਕੇ ਦੇ ਗਿਆ, ਜਨ ਨਾਨਕ ਖੇਲ ਕਠਣ ਹੈ ਕਿਨੂੰ ਗੁਰਮੁਖ ਜਨ। ਇਹ ਬਹੁਤ ਹੀ ਖੇਡ ਜਿਹੜੀ ਆ ਬਹੁਤ ਔਖੀ ਹੈ, ਤੱਤੀਆਂ ਤਵੀਆਂ ਤੇ ਬਹਿ ਜਾਣ ਫੇਰ ਉੱਤੇ ਤੱਤਾ ਰੇਤਾ ਪਵਾਉਣ, ਫੇਰ ਗੁਰੂ ਸਾਹਿਬ ਨੇ ਉਬਲਦੀ ਦੇਖ ਦੇ ਵਿੱਚ ਉਬਲ ਕੇ ਦਿਖਾ ਦਿੱਤਾ। ਖੇਲ ਤੇ ਹੈਗਾ ਬੜਾ ਹੀ ਕਠਿਨ, ਇਹ ਕੋਈ ਮਖੌਲ ਨਹੀਂ ਹੈ। ਆਰਿਆਂ ਦੇ ਨਾਲ ਸੀਸ ਚਰਵਾ ਦੇਣੇ ਤੇ ਮਨੀ ਸੋ ਬੰਦ ਬੰਦ ਕਟਵਾ ਦੇਣਾ,

ਇਹ ਕੋਈ ਸੌਖਾ ਜਿਹਾ ਕੰਮ ਨੀ ਹੈ, ਇਹ ਖੇਲ ਬਹੁਤ ਹੀ ਕਠਿਨ ਹੈ। ਉਹ ਇਹ ਖੇਲ ਕਰ ਸਕਦਾ, ਖੇਡ ਸਕਦਾ ਜੀ ਨੂੰ ਮਰਨ ਦੀ ਪਰਵਾਹ ਨਾ ਹੋਵੇ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋਏ ਸਭਨਾ ਕੀ ਰਹਿਣਗਾ ਤਾਂ ਆਓ ਮਾਰੇ ਪਾਸ। ਇਸ ਵਾਸਤੇ ਪੰਜਵੇਂ ਪਾਤਸ਼ਾਹ ਵੇਲੇ ਜਹਾਂਗੀਰ ਬਾਦਸ਼ਾਹ ਸੀਗਾ ਦਿੱਲੀ ਦਾ, ਜਿਸ ਨੇ ਪੰਜਵੇਂ ਪਾਤਸ਼ਾਹ ਨੂੰ ਮੌਤ ਸਜ਼ਾ ਦਾ ਹੁਕਮ ਦੇ ਦਿੱਤਾ ਸੀਗਾ, ਤੇ ਭਾਈ ਚੰਦੂ ਸੀਗਾ ਜਿਹੜਾ ਚੰਦੂ ਲਾਲ, ਉਹ ਉਸ ਟਾਈਮ ਤੇ ਲਾਹੌਰ ਦਾ ਅਫਸਰ ਸੀਗਾ, ਜਿਸ ਨੇ ਪੰਜਵੇਂ ਪਾਤਸ਼ਾਹ ਨੂੰ ਤਸੀਹੇ ਦਿੱਤੇ ਸੀ ਤੇ ਉੱਤੇ ਤੱਤੀ ਰੇਤ ਪਵਾਈ ਸੀਗੀ। ਇਸੇ ਦਗਾ ਮੀਰ ਮਨੂ ਵੇੜੇ ਵੀ ਬਹੁਤ ਅਤਿਆਚਾਰ ਹੋਇਆ ਸੀਗਾ ਉਸ ਟਾਈਮ ਤੇ। ਜਿਹੜੇ ਅੰਮ੍ਰਿਤਧਾਰੀ ਸਿੱਖ ਸੀਗੇ ਉਹ ਜੰਗਲਾਂ ਦੇ ਵਿੱਚ ਘੋੜਿਆਂ ਦੀਆਂ ਕਾਠੀਆਂ ਦੇ ਰਾਤਾਂ ਕੱਢਦੇ ਸੀ ਤੇ ਜੰਗਲਾਂ ਦੇ ਵਿੱਚ ਰਹਿੰਦੇ ਸੀ। ਮੀਰ ਮਨੂ

ਵੇਰੇ ਜੇ ਕੋਈ ਸਿੱਖ ਦਾ ਸੀਸ ਕੱਟ ਕੇ ਲੈ ਜਾਂਦਾ ਸੀ ਤੇ ਮੈਨੂੰ ਉਹਨੂੰ 50 ਰੁਪਈਏ ਨਾਮ ਦਿੰਦਾ ਸੀ। ਇੰਨਾ ਉਦੋਂ ਅਤਿਆਚਾਰ ਹੋਇਆ ਮੀਰ ਮੈਨੂੰ ਵੇਲੇ। ਜੇ ਕੋਈ ਸਿੱਖ ਦਾ ਮੁਸਲਮਾਨ ਸੀਸ ਕੱਟ ਕੇ ਲੈ ਜਾਂਦਾ ਸੀ ਤੇ ਮੈਨੂੰ ਉਹਨੂੰ 50 ਰੁਪਈਏ ਨਾਮ ਦਿੰਦਾ ਸੀ। ਇੰਨਾ ਮੀਰ ਮੈਨੂੰ ਵੇਲੇ ਅਤਿਆਚਾਰ ਹੋਇਆ। ਉਸ ਟਾਈਮ ਤੇ ਜਿਹੜੇ ਸੰਗੀ ਸਿੱਖ ਸੀਗੇ ਅੰਮ੍ਰਿਤਧਾਰੀ ਜਿਨ੍ਹਾਂ ਦਾ ਸਿੱਖੀ ਨਾਲ ਪਿਆਰ ਸੀ ਉਹ ਜੰਗਲਾਂ ਦੇ ਵਿੱਚ ਜਾ ਕੇ ਤੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਸੀ। ਭਾਈ ਤਾਰੂ ਸਿੰਘ ਸੀ ਜਿਹੜਾ ਇਹ ਬੜਾ ਹੀ ਭਗਤੀ ਭਾਵ ਵਾਲਾ ਸੀ ਤੇ ਸੇਵਾ ਭਾਵ ਵਾਲਾ ਸੀ। ਜਦੋਂ ਕੋਈ ਜਥੇਦਾਰ ਸੁਨੇਹਾ ਭੇਜਦਾ ਸੀ ਨਾ ਵੀ ਸੰਗਤ ਭੁੱਖੀ ਹੈ, ਫਿਰ ਭਾਈ ਦਾਰੂ ਸਿੰਘ ਪ੍ਰਸ਼ਾਦਾ ਤਿਆਰ ਕਰਕੇ ਤੇ ਟੋਕਰਾ ਭਰ ਕੇ ਜਾ ਕੇ ਜੰਗਲ ਦੇ ਵਿੱਚ ਛਕਾ ਕੇ ਆਉਂਦਾ ਸੀਗਾ ਤੇ ਜਦੋਂ ਸੁਨੇਹਾ ਆਉਂਦਾ ਸੀਗਾ ਹੁਣ ਬਸਤਰ ਪਾਟ ਕੇ ਫਿਰ ਭਾਈ ਤਾਰੂ ਸਿੰਘ ਆਪਣੇ ਖੱਦਰ ਦੇ ਚੋੜੇ ਸਵਾ ਕੇ ਤੇ ਜਾ ਕੇ ਉਹਨਾਂ ਨੂੰ ਸੁਣ ਦੇ ਕੇ ਆਉਂਦਾ ਸੀਗਾ। ਉਹ ਬਾਗੀ ਸਿੱਖ ਸੀਗੇ ਪਰ ਰਹਿੰਦੇ ਜੰਗਲਾਂ ਦੇ ਵਿੱਚ ਸੀਗੇ। ਫਿਰ ਜਿਹੜੀਆਂ ਸਿੱਖਣੀਆਂ ਘਰਾਂ ਦੇ ਵਿੱਚ ਰਹਿੰਦੀਆਂ ਸੀਗੀਆਂ ਮੁਸਲਮਾਨ ਫੌਜੀ ਸੀ ਜਿਹੜੇ ਉਹਨਾਂ ਨੂੰ ਆ ਕੇ ਘਰਾਂ ਤੋਂ ਫੜ ਕੇ ਲੈ ਜਾਂਦੇ ਸੀ। ਲਿਜਾ ਕੇ ਮੀਰ ਮੰਨੂ ਵੇਲੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਕੈਦ ਕਰ ਦਿੰਦੇ ਸੀ। ਕੈਦ ਕਰਕੇ ਤੇ ਫਿਰ ਉਹਨਾਂ ਨੂੰ ਮਨ ਮਨ ਦਾਣੇ ਦਿਆ ਕਰਦੇ ਸੀਗੇ ਪੀਣ ਵਾਸਤੇ ਤੇ ਉਹਨਾਂ ਨੂੰ ਸ਼ਰਤ ਕੀ ਮਨਾਉਂਦੇ ਸੀ, ਤੁਸੀਂ ਮੁਸਲਮਾਨੀਆਂ ਬਣ ਜਾਓ ਤੇ ਤੁਹਾਨੂੰ ਮੀਰਾਂ ਦੇ ਘਰ ਵਿਆ ਦਿਆਂਗੇ ਤੇ ਤੁਸੀਂ ਬੇਗਮਾਂ ਖਵਾਓਗੀ, ਤੁਸਾਂ ਸਿੱਖਾਂ ਤੋਂ ਕੀ ਲੈਣਾ, ਉਹ ਤੇ ਨਾ ਤੁਹਾਨੂੰ ਕੱਪੜਾ ਦੇ ਸਕਦੇ ਆ ਨਾ ਰੋਟੀ ਦੇ ਸਕਦੇ ਆ, ਤੁਸੀਂ ਬੇਗਮਾਂ ਬਣ ਜਾ ਮੁਸਲਮਾਨੀਆਂ ਬਣ ਜਾ। ਪਰ ਉਹਨਾਂ ਦਾ ਸਿੱਖੀ ਨਾਲ ਪਿਆਰ ਸੀ, ਧਰਮ ਦੇ ਨਾਲ ਪਿਆਰ ਸੀ, ਗੁਰੂ ਦੇ ਨਾਲ ਪਿਆਰ ਸੀ, ਮਨੁੱਖਾ ਜਨਮ ਸਫਲਾ ਕਰਨ ਦੇ ਨਾਲ ਪਿਆਰ ਸੀਗਾ। ਇਸ ਵਾਸਤੇ ਕੋਈ ਵੀ ਸਿੱਖਣੀ ਮੁਸਲਮਾਨੀ ਨਹੀਂ ਹੋਈ ਤੇ ਮਨ ਮਨ ਦਿਆਣੇ ਪੀ ਕੇ ਉਸ ਤੋਂ ਬਾਅਦ ਫਿਰ ਜਦੋਂ ਸ਼ਾਮ ਨੂੰ ਤੇ ਉਹਨਾਂ ਨੂੰ ਦਿੰਦੇ ਕੀ ਸੀਗੇ, ਇੱਕ ਪਿਆਲਾ ਪਾਣੀ ਦਾ ਤੇ ਅੱਧੀ ਅੱਧੀ ਰੋਟੀ ਖਾਣ ਵਾਸਤੇ ਦੇਣੀ ਤੇ ਮਨ ਮਨ ਉਹਨਾਂ ਕੋਲੋਂ ਦਾਣੇ ਭਿਆਉਣੇ ਆਟਾ ਭਿਆਉਣਾ। ਜਦੋਂ ਸ਼ਾਮ ਨੂੰ ਸਿੱਖਣੀਆਂ ਨੇ ਵੇਡੀਆਂ ਹੋਣ ਫਿਰ ਉਹਨਾਂ ਨੇ ਹੱਥ ਮੂੰਹ ਧੋ ਕੇ ਤੇ ਰਹਿ ਰਾਸ ਪੜ ਕੇ ਉਹਨਾਂ ਨੇ ਅਰਦਾਸ ਕਰਨੀ, ਹੇ ਸੱਚੇ ਪਾਤਸ਼ਾਹ ਚਾਰ ਪੈਰ ਦਿਨ ਆਪ ਜੀ ਦੇ ਭਾਣੇ ਅੰਦਰ ਸੁਖ ਦਾ ਬਤੀਤ ਹੋਇਆ, ਚਾਰ ਪੈਰ ਰਹਿਣ ਆ ਰਹੀ ਹੈ, ਆਪ ਜੀ ਦੇ ਭਾਣੇ ਅੰਦਰ ਸੁਖ ਦੀ ਬਤੀਤ ਕਰਵਾਉਣੀ, ਅਰਦਾਸ ਆ ਕਰਦੀਆਂ ਸੀਗੀਆਂ। ਇੱਥੇ ਵੀ ਜ਼ੁਲਮ ਦੀ ਬਸ ਨਹੀਂ ਹੋਈ, ਫਿਰ ਉਹਨਾਂ ਨੇ ਸਵਾ ਸਵਾ ਮਨ ਦਾਣੇ ਕਰ ਦਿੱਤੇ ਪੀਣ ਵਾਸਤੇ, ਸਵਾ ਸਵਾ ਮਨ ਦਾਣੇ ਪੀ ਕੇ ਵੀ ਫਿਰ ਵੀ ਉਹੀ ਅਰਦਾਸ ਕਰਦੀਆਂ ਸੀ ਸ਼ਾਮ ਨੂੰ ਜਦੋਂ ਵਿਹਲੀਆਂ ਹੋਣ ਤੇ ਰਹਿ ਰਾਸ ਪੜ ਕੇ ਅਰਦਾਸ ਕਰਨੀ, ਹੈ ਸੱਚੇ ਪਾਤਸ਼ਾਹ ਚਾਰ ਪੈਰ ਦਿਨ ਆਪ ਜੀ ਦੇ ਭਾਣੇ ਅੰਦਰ ਸੁਖ ਦਾ ਬਤੀਤ ਹੋਇਆ, ਚਾਰ ਪੈਰ ਰਹਿਣ ਆ ਰਹੀ ਹੈ, ਆਪ ਜੀ ਦੇ ਭਾਣੇ ਅੰਦਰ ਸੁਖ ਦੀ ਬਤੀਤ ਕਰਵਾਉਣੀ। ਇੱਥੇ ਵੀ ਜ਼ੁਲਮ ਦੀ ਬਸ ਨਹੀਂ ਹੋਈ, ਫਿਰ ਉਹਨਾਂ ਨੇ ਰੋੜੀ ਦੇ ਗੋੜੇ ਬਣਾਏ, ਰੋੜੀ ਦੇ ਗੋੜੇ ਬਣਾ ਕੇ ਜਦੋਂ ਰਾਤ ਨੂੰ ਸਿੱਖਣੀਆਂ ਨੇ ਆਰਾਮ ਕਰਨਾ ਹੁੰਦਾ ਸੀ ਉਸ ਟਾਈਮ ਤੇ ਉਹਨਾਂ ਦੀਆਂ ਛਾਤੀਆਂ ਦੇ ਰੱਖੇ ਜਾਂਦੇ ਸੀਗੇ, ਸਾਰੀ ਰਾਤ ਪਹਿਰਾ ਰਹਿੰਦਾ ਸੀ, ਨਾ ਵਿਚਾਰੀਆਂ ਉੱਠ ਕੇ ਬਹਿ ਸਕਣ ਤੇ ਨਾ ਹੀ ਉਹ ਪਾਸਾ ਲੈ ਸਕਣ। ਇਸ ਤਰ੍ਹਾਂ ਸਾਰੀ ਸਾਰੀ ਰਾਤ ਛਾਤੀਆਂ ਦੇ ਗੋੜੇ ਰੱਖ ਕੇ ਤੇ ਪਈਆਂ ਰਹਿਣਾ। ਜਿਸ ਵੇਲੇ ਦਿਨ ਚੜੇ ਉਹਨਾਂ ਨੇ ਡਾਉਣੇ, ਉਸ ਤੋਂ ਬਾਅਦ ਉਹਨਾਂ ਨੇ ਹੱਥ ਮੂੰਹ ਧੋ ਕੇ ਤੇ ਜਪਜੀ ਸਾਹਿਬ ਦੇ ਪਾਠ ਕਰਕੇ ਫਿਰ ਉਹਨਾਂ ਨੇ ਅਰਦਾਸ ਕਰਨੀ, ਹੈ ਸੱਚੇ ਪਾਤਸ਼ਾਹ ਚਾਰ ਪੈਰ ਰਹਿਣ ਆਪ ਜੀ ਦੇ ਭਾਣੇ ਅੰਦਰ ਸੁਖ ਦੀ ਬਤੀਤ ਹੋਈ ਹੈ, ਚਾਰ ਪੈਰ ਦੇਣ ਆ ਰਿਹਾ
ਆਪ ਜੀ ਦੇ ਭਾਣੇ ਅੰਦਰ ਸੁਖ ਦਾ ਪ੍ਰਤੀਤ ਹੋਵੇ। ਇੰਨੇ ਤਸੀਹੇ ਚੱਲ ਕੇ ਵੀ ਫੇਰ ਵੀ ਨਾ ਦੇ ਕੋਈ ਸਿੱਖਣੀ ਮੁਸਲਮਾਨੀ ਹੋਈ ਹੈ ਤੇ ਨਾ ਹੀ ਕੋਈ ਰੋਈ ਹੈ, ਤੇ ਜਿਹੜੀ ਕੋਈ ਸਿੱਖਣੀ ਸ਼ਹੀਦੀ ਪ੍ਰਾਪਤ ਕਰ ਜਾਂਦੀ ਸੀ ਉੱਥੇ ਜੇਲ ਦੇ ਵਿੱਚ ਖੂਹ ਸੀਗਾ, ਉਸ ਖੂਹ ਦੇ ਵਿੱਚ ਸੁੱਟ ਦਿੰਦੇ ਸੀਗੇ ਜਿਹੜੀ ਕੋਈ ਸ਼ਹੀਦ ਹੋ ਜਾਂਦੀ ਸੀਗੀ। ਇੱਥੇ ਵੀ ਜ਼ੁਲਮ ਦੀ ਬਸ ਨਹੀਂ ਹੋਈ, ਫਿਰ ਜਿਨ੍ਹਾਂ ਦੇ ਕੋਲ ਬੱਚੇ ਸੀਗੇ ਇੱਕ ਮੁਸਲਮਾਨ ਨੇ ਬੱਚਾ ਖੋ ਲੈਣਾ ਤੇ ਉਹਨ ਖਿੱਦੋ ਵਾਂਗੂ ਤਾਂ ਨੂੰ ਸੁੱਟਣਾ ਤੇ ਦੂਸਰੇ ਨੇ ਵਰਸ਼ੇ ਦੇ ਵਿੱਚ ਭਰੋ ਲੈਣਾ। ਇਸ ਤਰ੍ਹਾਂ ਮੁਸਲਮਾਨ ਸਿੱਖਣੀਆਂ ਦੇ ਸਾਹਮਣੇ ਉਹਨਾਂ ਦੇ ਬੱਚੇ ਮਾਰੇ ਗਏ। ਕਿਸੇ ਇਤਿਹਾਸ ਵਿੱਚ ਇਹ ਨਹੀਂ ਦੱਸਿਆ ਕਿ ਕੋਈ ਰੋਇਆ ਹੋਵੇ। ਗੁਰੂ ਨਾਨਕ ਸਾਹਿਬ ਦੀ ਬਾਣੀ ਉਚਾਰਨ ਕੀਤੀ ਹੋਈ ਹੈ, ਉਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਸਾਰੇ ਰੋਂਦੇ ਸਬੂਤ ਕੀਤੇ ਹੈ ਕਿ ਸੰਸਰ ਦਾਮ ਦੇ ਇੰਦਰ ਰਵਾਇਆ ਪਰਸ ਰਾਮ ਰੋਵੇ ਕਰ ਆਇਆ ਅਜੇ ਸਰੋਵੇ ਭੀਖਿਆ ਖਾਏ ਐਸੀ ਦਰਗੇ ਮਿਲੇ ਸਜਾਏ ਰੋਵੇ ਰਾਮ ਨਿਕਾਲਾ ਪਿਆ ਸੀਤਾ ਲਛਮਣ ਵਿਛੜ ਗਿਆ ਰੋਵੇ ਦੈਸਰ ਲੰਕ ਗੁਆਏ ਜਨ ਸੀਤਾ ਆਂਦੀ ਡੋਰੂ ਆਏ ਰੋਵੇ ਪਾਂਡੂ ਭਏ ਮਜੂਰ ਜਿਨ ਕੇ ਸਵਾਮੀ ਰਹਿਤ ਹਜੂਰ ਰੋਵੇ ਜਨ ਮੇਜਾ ਖੋਏ ਗਿਆ ਏਕ ਹੀ ਕਾਰਨ ਪਾਪੀ ਪਿਆ ਰੋਵੇ ਸੇਖ ਮਸਾਇਕ ਪੀਰ ਅੰਤ ਕਾਲ ਮਤ ਲਾਗੇ ਭੀੜ ਰੋਵੇ ਰਾਜੇ ਕੰਨ ਪੜਾਏ ਕਿਰਪਨ ਰੋਵੇ ਸੰਚੇ ਧਨ ਜਾਏ ਪੰਡਿਤ ਰੋਵੇ ਗਿਆਨ ਗਵਾਏ ਬਾਲੀ ਰੋਵੇ ਨਾਏ ਪਤਾਰ ਨਾਨਕ ਦੁਖੀਆ ਸਭ ਸੰਸਾਰ। ਇਹ ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰਨ ਕੀਤੀ ਹੈ, ਸਾਰੇ ਰੋਂਦੇ ਸਬੂਤ ਕੀਤੇ ਹੈ, ਨਾਲ ਕਾਰਨ ਦੱਸਿਆ ਗਿਆ ਹੈ ਕਿ ਇਹਨਾਂ ਨੂੰ ਰੋਣਾ ਕਿਉਂ ਪਿਆ ਸੀ, ਨਾਲ ਕਾਰਨ ਵੀ ਦੱਸਿਆ ਗਿਆ। ਇਸੇ ਦਗਾ ਉਹ ਤੇ ਸਾਰੇ ਰੋਂਦੇ ਸਬੂਤ ਕੀਤੇ, ਪਰ ਇਤਿਹਾਸ ਦੇ ਵਿੱਚ ਕਿਤੇ ਨਹੀਂ ਤੁਹਾਨੂੰ ਇਹ ਲੱਭੇਗਾ ਭਾਈ ਤਾਰੂ ਸਿੰਘ ਰੋਇਆ ਹੋਵੇ ਜਾਂ ਸਿੱਖਣੀਆਂ ਰੋਈਆਂ ਹੋਣ ਜਾਂ ਭਾਈ ਦਿਆਲਾ ਰੋਇਆ ਹੋਵੇ ਜਾਂ ਭਾਈ ਮਤੀ ਦਾਸ ਰੋਇਆ ਹੋਵੇ। ਬਿਨਾਂ ਸ਼ੱਕ ਆਰਿਆਂ ਨਾਲ ਸੀ ਚਰਵਾ ਦਿੱਤੇ ਹੈ, ਪਰ ਕੋਈ ਰੋਂਦਾ ਸਬੂਤ ਨਹੀਂ ਹੋਇਆ। ਜਿਵੇਂ ਗੁਰੂ ਸਾਹਿਬ ਦਾ ਹੁਕਮ ਸੀ ਉਸੇ ਤਰ੍ਹਾਂ ਉਹਨਾਂ ਨੇ ਭਾਣਾ ਮੰਨ ਕੇ ਦਿਖਾਇਆ, ਪਰ ਉਹਨਾਂ ਦਾ ਗੁਰੂ ਦੇ ਨਾਲ ਪਿਆਰ ਸੀ ਭਾਈ, ਧਰਮ ਦੇ ਨਾਲ ਪਿਆਰ ਸੀ, ਸਿੱਖੀ ਦੇ ਨਾਲ ਪਿਆਰ ਸੀ, ਮਨੁੱਚਾ ਜਾਨੂੰ ਸਫਲਾ ਕਰਨ ਦੇ ਨਾਲ ਪਿਆਰ ਸੀ। ਇਸ ਵਾਸਤੇ ਆ ਪਿਆਰ ਦਾ ਸਬੂਤ ਸਵਾਸਾਂ ਦੇ ਕੇਸਾਂ ਦੇ ਸੁਨਾਰ ਨਿਭਾ ਕੇ ਦਿਖਾ ਗਏ ਹੈ। ਫਿਰ ਇੱਥੇ ਵੀ ਜ਼ੁਲਮ ਦੀ ਬਸ ਨਹੀਂ ਹੋਈ, ਜਿਨ੍ਹਾਂ ਮਾਈਆਂ ਦੇ ਬੱਚੇ ਸੀਗੇ ਉਹਨਾਂ ਦੇ ਸਾਹਮਣੇ ਟੋਟੇ ਕਰਕੇ ਡੁਗੜੇ ਕਰਕੇ ਰੱਸੀਆਂ ਚ ਪਰੋ ਕੇ ਹਾਰ ਤੇ ਉਹਨਾਂ ਹੀ ਸਿੱਖਣੀਆਂ ਦੇ ਗਲਾਂ ਵਿੱਚ ਪਾਏ ਗਏ ਜਿਨ੍ਹਾਂ ਸਿੱਖਣੀਆਂ ਦੇ ਬੱਚੇ ਸੀਗੇ। ਇੱਥੋਂ ਤਾਈ ਮੀਰ ਮੰਨੂ ਵੇਲੇ ਹੱਤਿਆਚਾਰ ਹੋਇਆ, ਫਿਰ ਜਦੋਂ ਪਤਾ ਲੱਗਾ ਸੂਬੇਦਾਰ ਨੂੰ ਕਿ ਭਾਈ ਤਾਰੂ ਸਿੰਘ ਜਿਹੜਾ ਇਹ ਜਾ ਕੇ ਬਾਗੀਆਂ ਨੂੰ ਪ੍ਰਸ਼ਾਦਾ ਛਕਾ ਕੇ ਆਉਂਦਾ, ਉਹਨੂੰ ਪੁਲਿਸ ਭੇਜੀ ਕੇ ਜਾਓ ਉਹਨੂੰ ਫੜ ਕੇ ਦਿਓ। ਜਿਸ ਵੇਲੇ ਪੁਲਿਸ ਆਈ ਹੈ ਭਾਰੀ ਤਾਰੂ ਸਿੰਘ ਨੂੰ ਫੜਨ ਵਾਸਤੇ, ਭਾਈ ਤਾਰੂ ਸਿੰਘ ਕੋਈ ਡੁੱਬਿਆ ਨਹੀਂ ਕੋਈ ਭੱਜਾ ਨਹੀਂ। ਹੁਣ ਆਈ ਪੁਲਿਸ ਦਾ ਬੜਾ ਹੀ ਸਤਿਕਾਰ ਕੀਤਾ, ਹਵੇਲੀ ਦੇ ਵਿੱਚ ਮੰਜੇ ਡਾ ਕੇ ਬਿਸਤਰੇ ਵਿਛਾ ਕੇ ਤੇ ਉਹਨਾਂ ਨੂੰ ਪ੍ਰਸ਼ਾਦ ਪਾਣੀ ਛਕਾ ਕੇ ਤੇ ਕਹਿਣ ਲੱਗਾ ਆਪਾਂ ਹੁਣ ਕੱਲ ਨੂੰ ਚੱਲਾਂਗੇ, ਅੱਜ ਇੱਕ ਵੇਲਾ ਹੋ ਗਿਆ। ਰਾਤ ਉੱਥੇ ਰੱਖਿਆ, ਉਹਨਾਂ ਨੂੰ ਬੜਾ ਹੀ ਸਤਿਕਾਰ ਕੀਤਾ। ਉਹਨਾਂ ਦੇ ਕੋਲੋਂ ਇੰਨਾ ਹੌਸਲਾ ਨਹੀਂ ਪਿਆ ਵੀ ਇਹਨੂੰ ਹੱਥ ਕੜੀ ਲਾ ਲਈਏ ਕਿਤੇ ਭੱਜ ਨਾ ਜਾਵੇ। ਐਸਾ ਪਰਵਾਇਆ ਹੋਣ ਕਿ ਭਾਈ ਤਾਰੂ ਸਿੰਘ ਨੂੰ ਹੱਥ ਕੜੀ ਲਾਉਣ ਦਾ ਹੌਸਲਾ ਨਹੀਂ ਪਿਆ।
ਇੰਨਾ ਹੁਣ ਸਤਿਕਾਰ ਕੀਤਾ। ਜਿਸ ਵੇਲੇ ਅਗਲੇ ਦਿਨ ਆਉਣਾ ਸੀਗਾ, ਕਹਿਣ ਲੱਗਾ ਪ੍ਰੀਸ ਨੂੰ ਕਿ ਮੈਂ ਮਾਤਾ ਜੀ ਨੂੰ ਮਿਲਿਆ ਵਾ ਤੇ ਫੇਰ ਮੈਂ ਤੁਹਾਡੇ ਨਾਲ ਚੱਲਦਾ। ਭਾਈ ਤਾਰੂ ਸਿੰਘ ਜਿਸ ਵੇਲੇ ਆਪਣੇ ਮਾਤਾ ਜੀ ਨੂੰ ਗਿਆ ਘਰ ਮਿਲਣ ਵਾਸਤੇ, ਤੇ ਮਾਤਾ ਨੇ ਮੱਥਾ ਚੁੰਮਿਆ ਤੇ ਬੜਾ ਪਿਆਰ ਕੀਤਾ, ਜੱਫੀ ਵਿੱਚ ਲਿਆ। ਕਹਿਣ ਲੱਗੀ ਬੇਟਾ, ਇਹ ਪੰਜਵੇਂ ਪਾਤਸ਼ਾਹ ਵਾਂਗੂ ਹੁਣ ਇਮਤਿਹਾਨ ਦਾ ਵੇੜਾ ਤੇਰਾ, ਦੇਖੀ ਕਿਤੇ ਮੇਰੀ ਕੁੱਖ ਨੂੰ ਦਾਗ ਨਾ ਲਾ ਦੇਵੀ, ਤੇ ਮੈਂ ਉਸ ਦਿਨ ਸੌਖੀ ਮਰਾਂਗੀ ਜਿਸ ਦਿਨ ਮੈਂ ਕੰਨਾਂ ਨਾਲ ਸੁਣ ਲਵਾਂਗੀ ਨਾ ਕਿ ਮੇਰਾ ਪੁੱਤ ਤਾਰੂ ਸ਼ਹੀਦੀ ਲੈਣ ਵਿੱਚ ਜਾ ਕੇ ਤੇ ਖੜਾ ਹੋ ਗਿਆ। ਮੈਂ ਉਸ ਦਿਨ

ਅੱਗੇ ਪੂਰੇ ਨੰਬਰਾਂ ਦੇ ਪਾਸ ਹੋ ਕੇ ਸ਼ਹੀਦੀ ਲੈਣ ਵਿਚ ਜਾ ਕੇ ਖੜਾ ਹੋ ਗਿਆ। ਇਹ ਮਾਤਾ ਨੇ ਸੀਸ ਦਿੱਤੀ ਸੀਗੀ ਜਿਸ ਵੇਲੇ ਫਿਰ ਭਾਈ ਤਾਰੂ ਸਿੰਘ ਨੂੰ ਲੈ ਕੇ ਗਿਆ ਤੇ ਜਾ ਕੇ ਸੂਬੇ ਦੇ ਪੇਸ਼ ਕੀਤਾ। ਸੂਬੇ ਨੇ ਖਫੇ ਹੋ ਕੇ ਕਿਹਾ ਮੈਂ ਇਹਦੀ ਸਿੱਖੀ ਦੇਖਣੀ ਚਾਹੁੰਦਾ ਤੇ ਨਾ ਹੀ ਸੱਦ ਕੇ ਇਹਦੇ ਕੇਸ ਕਟਾ ਦਿਓ। ਉਸ ਟਾਈਮ ਤੇ ਫਿਰ ਨਾਈਆਂ ਨੂੰ ਸੱਦਿਆ ਗਿਆ। ਜਿਸ ਵੇਲੇ ਨਾਈ ਕੈਂਚੀ ਲੈ ਕੇ ਆਇਆ ਆ ਕੇ ਭਾਈ ਤਾਰੂ ਸਿੰਘ ਦੇ ਕੇਸ ਕੱਟਣ ਲੱਗੇ ਤੇ ਕੈਂਚੀਆਂ ਕੇਸ ਨਹੀਂ ਕਰ ਸਕੀਆਂ। ਜਦੋਂ ਕੇਸ ਨਾ ਕਰ ਸਕੀਆਂ ਤੇ ਜਾ ਕੇ ਉਹਨਾਂ ਨੇ ਸੂਬੇ ਨੂੰ ਕਿਹਾ ਨਾਈਆਂ ਨੇ ਸੂਬੇ ਸਾਹਿਬ ਕੈਂਚੀਆਂ ਕੇਸ ਨਹੀਂ ਕੱਟ ਰਹੀਆਂ। ਸੂਬੇਦਾਰ ਖਫੇ ਹੋਇਆ ਕਹਿਣ ਲੱਗਾ ਇਹ ਕਦੀ ਹੋ ਸਕਦੀ ਹੈ ਕਿ ਕੈਂਚੀਆਂ ਕੇਸ ਨਾ ਕਰ ਸਕਣ। ਫੇਰ ਨਾਈ ਕਹਿਣ ਲੱਗੇ ਮਹਾਰਾਜ ਇਹੋ ਤੇ ਅਜੂਬੇ ਵਾਲੀ ਗੱਲ ਆ ਕੇਸ ਨਹੀਂ ਕੱਟ ਰਹੀ ਹੈ। ਫੇਰ ਖਫੇ ਹੋ ਕੇ ਕਹਿਣ ਲੱਗਾ ਜੇ ਕੇਸ ਨਹੀਂ ਨਾ ਕੱਟੇ ਗਏ ਤੇ ਮੋਚੀ ਨੂੰ ਸੱਦ ਕੇ ਤੇ ਉਹਦਾ ਖੋਪਰ ਦਵਾ ਦਿਓ। ਸੂਬਾ ਕਹਿਣ ਲੱਗਾ ਜੇ ਉਹਦੇ ਕੇਸ ਨਹੀਂ ਨਾ ਕੱਟੇ ਗਏ ਤੇ ਮੋਚੀ ਨੂੰ ਸੱਦ ਕੇ ਉਹਦਾ ਖੋਪਰ ਉਤਰਵਾ ਦਿਓ। ਫੇਰ ਜਿਸ ਵੇਲੇ ਮੋਚੀ ਸੱਦਿਆ ਗਿਆ ਤੇ ਉਹ ਰੰਬੀ ਤੇਜ ਕਰਕੇ ਲਿਆਇਆ ਤੇ ਭਾਈ ਤਾਰੂ ਸਿੰਘ ਦਾ ਲੱਗਾ ਖੋਪਰ ਉਤਾਰਨ। ਉਸ ਟਾਈਮ ਤੇ ਭਾਈ ਤਾਰੂ ਸਿੰਘ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੇਰੀ ਸਿੱਖੀ ਦੇ ਕੇਸਾਂ ਸਵਾਸਾਂ ਨਾਲ ਨਿਭ ਗਈ ਹੈ ਨਾ, ਬਿਨਾ ਸ਼ੱਕ ਆਪਣਾ ਖੋਪਰ ਉਤਰ ਜਾਵੇ ਕੋਈ ਪਰਵਾਹ ਨਹੀਂ, ਪਰ ਮੇਰੀ ਸਿੱਖੀ ਦੇ ਕੇਸਾਂ ਦੇ ਸਵਾਸਾਂ ਨਾਲ ਨਿਭ ਗਈ ਹੈ ਨਾ। ਇਸ ਦਗਾਂ ਭਾਈ ਤਾਰੂ ਸਿੰਘ ਨੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕੀਤੀ ਸੀ। ਇਹ ਕਿਹਦੀ ਸ਼ਕਤੀ ਸੀ? ਇਹ ਸ਼ਕਤੀ ਸੀ ਨਾਮ ਦੀ ਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ। ਜਿਸ ਅੰਮ੍ਰਿਤ ਤੋਂ ਹੀ ਛਕਣ ਤੋਂ ਵੀ ਡਰਦੇ ਹੈ ਉਹਨਾਂ ਵਿਚਾਰਿਆਂ ਨੇ ਕੀ ਕੁਲ ਦਾ ਨਾਮ ਉੱਚਾ ਕਰ ਦੇਣਾ ਤੇ ਕੀ ਆਪਣੇ ਮਾਤਾ ਪਿਤਾ ਦਾ ਨਾਮ ਉੱਚਾ ਕਰ ਦੇਣਾ ਤੇ ਕੀ ਉਹਨਾਂ ਨੇ ਆਪਣਾ ਨਾਮ ਉੱਚਾ ਕਰਨਾ ਜਿਹੜੇ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਤੋਂ ਵੀ ਡਰਦੇ ਹੈ ਉਹਨਾਂ ਵਿਚਾਰਿਆਂ ਨੇ ਗਾਂ ਕਿੱਥੇ ਸ਼ਹੀਦੀਆਂ ਪ੍ਰਾਪਤ ਕਰ ਲੈਣੀਆਂ। ਫੇਰ ਭਾਈ ਤਾਰੂ ਸਿੰਘ ਦਾ ਖੋਪਰ ਉਤਾਰਿਆ ਗਿਆ ਤੇ ਕੇਸ ਕਿਉਂ ਨਾ ਕੱਟੇ ਗਏ? ਉਹਦਾ ਅੰਮ੍ਰਿਤ ਛਕਿਆ ਹੋਇਆ ਸੀ ਕੰਡੇ ਬਾਟੇ ਦਾ ਕਲਗੀਧਰ ਦਾ ਤੇ ਨਾਮ ਦੀ ਸ਼ਕਤੀ ਸੀ, ਸਿਮਰਨ ਕਰਦਾ ਸੀ, ਸੇਵਾ ਕਰਦਾ ਸੀ। ਇਸ ਤਰ੍ਹਾਂ ਫਿਰ ਜਦੋਂ ਭਾਈ ਤਾਰੂ ਸਿੰਘ ਦਾ ਖੋਪਰ ਲੱਗਿਆ ਉਤਾਰਨ, ਉਸ ਟਾਈਮ ਤੇ ਭਾਈ ਤਾਰੂ ਸਿੰਘ ਨੇ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੇਰੀ ਸਿੱਖੀ ਦੇ ਕੇਸਾਂ ਦੇ ਸਵਾਸਾਂ ਨਾਲ ਨਿਭ ਗਈ ਹੈ ਨਾ, ਕੇਸ ਤੇ ਨੀਨਾ ਕੱਟੇ ਗਏ। ਇਸ ਤਰ੍ਹਾਂ ਭਾਈ ਤਾਰੂ ਸਿੰਘ ਨੇ ਪੂਰਨੇ ਪਾ ਕੇ ਦਿਖਾ ਕੇ ਰਹਿੰਦੀ ਦੁਨੀਆਂ ਤਾਈ ਆਪਣਾ ਨਾਂ ਉੱਚਾ ਕਰ ਗਿਆ। ਇਸੇ ਤਰ੍ਹਾਂ ਫਿਰ ਜਦੋਂ ਸਿੱਖਣੀ ਦਾ ਇਮਤਿਹਾਨ ਹੋ ਗਿਆ, ਪਰ ਜੇ ਪਿਆਰ ਹੋਵੇ ਸਿੱਖੀ ਨਾਲ ਗੁਰੂ ਸਾਹਿਬ ਦੇ ਨਾਲ ਇਹੋ ਜਿਹਾ ਹੀ ਹੋਣਾ ਚਾਹੀਦਾ ਜਿਵੇਂ ਪਿਛਲੇ ਆਪਣੇ ਪਿਆਰ ਦਾ ਸਬੂਤ ਨਿਭਾ ਕੇ ਦਿਖਾ ਕੇ ਗਏ ਤੇ ਪੂਰੇ ਨੰਬਰਾਂ ਦੇ ਪਾਸ ਹੋ ਕੇ ਗਏ। ਕੋਈ ਵੀ ਸਿੱਖ ਨਹੀਂ ਰੋਂਦਾ ਸਬੂਤ ਹੋਇਆ ਤੇ ਨਾ ਹੀ ਸਿੱਖਣੀਆਂ ਰੋਂਦੀਆਂ ਸਬੂਤ ਹੋਈਆਂ। ਬਿਨਾਂ ਸ਼ੱਕ ਹਾਰ ਤੇ ਪਵਾ ਲਿਆ ਬੱਚਿਆਂ ਦੇ, ਪਰ ਕੋਈ ਰਵਾ ਨਹੀਂ ਸਕਿਆ ਜਿਹੜੀਆਂ ਫਿਰ ਬਚ ਰਹੀਆਂ ਸੀਗੀਆਂ। ਜਦੋਂ ਫਿਰ ਸਿੱਖਾਂ ਨੂੰ ਪਤਾ ਲੱਗਾ ਮੀਰ ਮੰਨੂ ਨੂੰ ਨਿਰੰਕਾਰ ਨੇ ਇਸੇ ਹੱਤਿਆਚਾਰ ਦਾ ਪਾਪ ਦਾ ਫਲ ਇਸੇ ਜਨਮ ਦੇ ਵਿੱਚ ਭੁਗਤਾ ਦਿੱਤਾ। ਜਿਸ ਵੇਲੇ ਘੋੜੇ ਤੇ ਚੜ ਕੇ ਮੀਰ ਮਨੂ ਬਾਹਰ ਜਾ ਰਿਹਾ ਸੀਗਾ ਸੈਰ ਕਰਨ ਵਾਸਤੇ, ਐਸੀ ਕਿਸੇ ਰੱਬੀ ਸ਼ਕਤੀ ਨੇ ਘੋੜਾ ਡਰਾਇਆ, ਘੋੜਾ ਜਿਹੜਾ ਸੀਗਾ ਉਹ ਤਬਕਿਆ। ਜਦੋਂ ਤਬਕਿਆ ਤੇ ਮੀਰ ਮਨੂ ਘੋੜੇ ਦੇ ਉੱਤੋਂ ਡਿੱਗ ਪਿਆ। ਜਦੋਂ ਡਿੱਗ ਪਿਆ ਤੇ ਉਹਦਾ ਪੈਰ ਫਸ ਗਿਆ ਰਕਾਬ ਦੇ ਵਿੱਚ। ਜਦੋਂ ਪੈਰ ਫਸ ਗਿਆ ਰਕਾਬ ਦੇ ਵਿੱਚ, ਹੁਣ ਉਹ ਪੈਰ ਨਿਗੜੇ ਨਾ
ਤੇ ਘੋੜਾ ਸੀ ਜਿਹੜਾ ਨਾਲੇ ਤੇ ਉਹਨੂੰ ਖਿੱਚੀ ਜਾਵੇ, ਨਾਲੇ ਪਛੰਡੇ ਮਾਰੀ ਜਾਵੇ, ਬਹੁਤ ਬੁਰੀ ਤਰ੍ਹਾਂ ਫਿਰ ਮੀਰ ਮਨੂ ਦੀ ਜਾਨ ਨਿਕਲੀ। ਉਹਦੇ ਪਾਪ ਦਾ ਫਲ ਨਿਰੰਕਾਰ ਨੇ ਇੱਥੇ ਹੀ ਭੁਗਤਾ ਦਿੱਤਾ। ਜਦੋਂ ਫੇਰ ਸਿੱਖਾਂ ਨੂੰ ਪਤਾ ਲੱਗਾ ਮਾਲਵੇ ਦਿਆਂ ਨੂੰ ਤੇ ਮਾਝੇ ਦਿਆਂ ਨੂੰ, ਇਹਨਾਂ ਫੇਰ ਜਾ ਕੇ ਇਕੱਠ ਕਰਕੇ ਤੇ ਫੇਰ ਜਾ ਕੇ ਜੇਲ੍ਹ ਦੇ ਉੱਤੇ ਹਮਲਾ ਕੀਤਾ। ਹਮਲਾ ਕਰਕੇ ਤੇ ਫੇਰ ਸਿੱਖਣੀਆਂ ਨੂੰ ਕੱਢ ਕੇ ਲਿਆਏ। ਜਦੋਂ ਕੱਢ ਕੇ ਲਿਆਂਦਾ ਹੈ ਉਸ ਟਾਈਮ ਤੇ ਫਿਰ ਕੀ ਪੜ੍ਹਦੀਆਂ ਜਾਂਦੀਆਂ ਸੀਗੀਆਂ ਉਹ ਸਾਰੀਆਂ ਮਗਰੋਂ ਪੜ੍ਹੇ ਤੁਹਾਨੂੰ ਦੱਸਾਂਗੇ। ਜੋ ਸ਼ਬਦ ਪੜ੍ਹਦੀਆਂ ਸੀਗੀਆਂ ਇਸੇ ਤਰ੍ਹਾਂ ਧੰਨ ਬਾਬਾ ਆਨੰਦ ਸਿੰਘ ਜੀ ਦੀ ਬਰਸੀ ਆ ਰਹੀ ਹੈ। ਇਸ ਵਾਸਤੇ ਹੁਣ ਛੇਤੀ ਜਾ ਰਹੇ ਹਾਂ, ਫੇਰ ਕਿਤੇ ਸਮਾਂ ਮਿਲਿਆ ਤੇ ਫੇਰ ਦਰਸ਼ਨ ਕਰ ਜਾਵਾਂਗੇ, ਕਿਉਂਕਿ ਬਰਸੀ ਦੇ ਵਿੱਚ ਸਾਰੇ ਗਿਣਤੀ ਦੇ ਦਿਨ ਰਹਿ ਗਏ। ਸਭ ਤੋਂ ਵੱਡਾ ਸਮਾਗਮ ਨਾਨਕ ਸਰ ਦੇ ਵਿੱਚ ਧੰਨ ਬਾਬਾ ਆਨੰਦ ਸਿੰਘ ਜੀ ਦਾ ਬਰਸੀ ਦਾ ਹੁੰਦਾ। ਨੌ ਭਾਦੋ ਨੂੰ ਪਾਠ ਆਰੰਭ ਹੋ ਜਾਂਦੇ ਆ, ਨੌ ਨੂੰ ਰੱਖ ਕੇ 11 ਤੇ 11 ਨੂੰ ਰੱਖ ਕੇ 13 ਨੂੰ ਸਮਾਪਤੀ ਹੋ ਜਾਂਦੀ ਹੈ। ਇਹ ਤੇ ਹੈਗੀ ਆ ਧੰਨ ਬਾਬਾ ਆਨੰਦ ਸਿੰਘ ਜੀ ਦੀ, ਨੌ ਭਾਦੋ ਤੋਂ ਲੈ ਕੇ ਉਦੋਂ ਬਾਅਦ ਆ ਜਾਂਦੀ ਹੈ 17 ਅਸੂ ਨੂੰ ਧੰਨ ਬਾਬਾ ਈਸ਼ਰ ਸਿੰਘ ਜੀ ਦੀ, ਉਹ 17 ਨੂੰ ਰੱਖ ਕੇ 19 ਨੂੰ ਭੋਗ ਪੈ ਜਾਂਦੇ ਆ, 19 ਨੂੰ ਰੱਖ ਕੇ ਤੇ 21 ਨੂੰ ਭੋਗ ਪੈ ਜਾਂਦੇ ਆ, 21 ਨੂੰ ਰੱਖ ਕੇ ਤੇ ਹਰੀ ਦੇ ਪੱਤਣ 23 ਅਸੂ ਨੂੰ ਸਮਾਪਤੀ ਹੋ ਜਾਂਦੀ ਹੈ। ਇਹ ਦੋ ਤੇ ਹੈਗੀਆਂ ਬਰਸੀਆਂ ਤੇ ਦੋ ਹੀ ਬਾਬਾ ਜੀ ਦੇ ਜਨਮ ਦਿਨ ਹੈ। ਵੱਡੇ ਬਾਬਾ ਜੀ ਦਾ ਸ਼ੇਰਪੁਰੇ ਦਾ ਜਨਮ ਹੈ, ਉਹ ਜਨਮ ਹੈਗਾ 9 ਕੱਤੇ ਤੋਂ ਲੈ ਕੇ 13 ਕੱਤੇ ਦੇ। ਛੋਟੇ ਬਾਬਾ ਜੀ ਦਾ ਧੰਨ ਬਾਬਾ ਈਸ਼ਰ ਸਿੰਘ ਜੀ ਦਾ ਜਨਮ ਦਿਨ ਹੈਗਾ 9 ਚੇਤਰ ਤੋਂ ਲੈ ਕੇ 13 ਚੇਤਰ ਤਾਈ, 9 ਨੂੰ ਪਾਠ ਆਰੰਭ ਕੇ 11 ਨੂੰ ਭੋਗ ਪੈ ਜਾਂਦੇ ਹਨ, 11 ਨੂੰ ਰੱਖ ਕੇ ਤੇ 13 ਚੇਤਰ ਨੂੰ ਸਮਾਪਤੀ ਹੋ ਜਾਂਦੀ ਹੈ। ਇਹ ਦੋ ਜਨਮ ਦਿਨ ਮਨਾਈਦੇ ਆ ਤੇ ਦੋ ਹੀ ਵਰਸੀਆਂ ਮਨਾਈ ਦੀਆਂ, 12 ਪੁੰਨਿਆਂ ਮਨਾਈ ਦੀਆਂ। ਐਸ ਤਰ੍ਹਾਂ ਉੱਥੇ ਨਾ ਬਾਣੀ ਦਾ ਪ੍ਰਵਾਹ ਚੱਲੀ ਜਾ ਰਿਹਾ। ਜੋ ਮਰਜ਼ਾਦਾ ਤਖਤਾਂ ਦੇ ਚੱਲ ਰਹੀ ਹੈ ਬਾਬਾ ਜੀ ਨੇ ਉਹਨਾਂ ਦੇ ਹੁਕਮ ਅਨੁਸਾਰ ਉਸ ਮਰਜ਼ਾਦਾ ਅਨੁਸਾਰ ਭਜਨ ਪਾਠ ਕਰਵਾ ਰਹੇ। ਕੋਈ ਬਾਬਾ ਜੀ ਨੇ ਵੱਖਰਾ ਮਤ ਨਹੀਂ ਚਲਾਇਆ, ਕੋਈ ਵੱਖਰੀ ਨਿਸ਼ਾਨੀ ਨਹੀਂ ਲਾਈ, ਕਲਗੀ ਧਰ ਦੇ ਹੁਕਮ ਦੀ ਪਾਲਣਾ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂਕੀ ਦੇ ਮੰਨ ਕੇ ਦਿਖਾਇਆ ਤੇ ਕਲਗੀ ਧਰ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂਵਾਰੇ ਬਣਾ ਕੇ ਗੁਰੂ ਸਾਹਿਬ ਦੇ ਨਾਲ ਜੋੜ ਕੇ ਗਏ। ਕੋਈ ਉਹਨਾਂ ਨੇ ਵੱਖਰਾ ਮਤ ਨਹੀਂ ਚਲਾਇਆ। ਜਿਹੜਾ ਤੇ ਉੱਥੇ ਹੋ ਰਿਹਾ ਭਜਨ ਪਾਠ ਕਥਾ ਕੀਰਤਨ ਦਾ ਨਾਮ ਬਾਣੀ ਦਾ ਖੰਡ ਪਾਠ ਚੱਲ ਰਿਹਾ, ਸੰਪਟ ਪਾਠ ਚੱਲ ਰਿਹਾ, ਇਹ ਤੇ ਬਾਬਾ ਜੀ ਨੇ ਹਜੂਰ ਸਾਹਿਬ ਦੀ ਮਰਜ਼ਾਦਾ ਲਿਆਂਦੀ ਹੈ ਤੇ ਜਾਂ ਦਮਦਮੇ ਸਾਹਿਬ ਦੀ ਭਿੰਡਰਾਂ ਵਾਲਿਆਂ ਦੀ ਟਕਸਾਲ ਦੀ ਮਰਜ਼ਾਦਾ ਜੋ ਉੱਥੇ ਚੱਲ ਰਹੀ ਹੈ ਉਹ ਬਾਬਾ ਜੀ ਨੇ ਨਾਨਕ ਸਰ ਦੇ ਵਿੱਚ ਚਲਾਈ ਹੋਈ ਹੈ। ਤੇ ਜਿਹੜਾ ਆਸਾ ਦੀ ਵਾਰ ਦਾ ਪ੍ਰੋਗਰਾਮ ਚੱਲ ਰਿਹਾ ਅੰਮ੍ਰਿਤ ਵੇਲੇ, ਜਿਵੇਂ ਗੁਰੂ ਸਾਹਿਬ ਆਉਣ ਤੋਂ ਪਹਿਲਾਂ ਆਸਾ ਦੀ ਵਾਰ ਸ਼ੁਰੂ ਹੁੰਦੀ ਹੈ ਹਰਿਮੰਦਰ ਸਾਹਿਬ, ਫੇਰ ਉਦੋਂ ਬਾਅਦ ਗੁਰੂ ਸਾਹਿਬ ਆਉਂਦੇ ਆ ਤੇ ਫੇਰ ਆ ਕੇ ਪ੍ਰਕਾਸ਼ ਕੀਤੇ ਜਾਂਦੇ ਆ। ਉੱਥੇ ਵੀ ਨਾ ਤੇ ਦੋਹਰਾ ਪੜਿਆ ਜਾਂਦਾ ਤੇ ਨਾ ਹੀ ਉੱਥੇ ਜੈਕਾਰਾ ਛੱਡਿਆ ਜਾਂਦਾ। ਇਸੇ ਤਰ੍ਹਾਂ ਸਾਡੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ 3 ਵਜੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਜਾਂਦਾ ਤੇ 6:30 ਵਜੇ ਸਮਾਪਤੀ ਹੋ ਜਾਂਦੀ ਹੈ। ਨਾ ਬਾਬਾ ਜੀ ਉੱਥੇ ਜੈਕਾਰਾ ਛੱਡਣ ਦਿੰਦੇ ਆ ਤੇ ਨਾ ਹੀ ਉੱਥੇ ਦੋਹਰਾ ਪੜਨ ਦਿੰਦੇ ਆ। ਇਹ ਤੇ ਹੈਗੀ ਆ ਮਰਜ਼ਾਦਾ ਹਰਿਮੰਦਰ ਸਾਹਿਬ ਦੀ ਨਾਨਕ ਸਰ ਦੇ ਵਿੱਚ ਜਿਹੜਾ ਭਜਨ ਪਾਠ ਹੋ ਰਿਹਾ। ਜਿਵੇਂ ਹਜੂਰ ਸਾਹਿਬ ਜਾਓ ਨਾ ਉੱਥੇ ਖੰਡ ਪਾਠ ਰੱਖਦੇ ਆ, ਨਾਲ ਜਪਜੀ ਸਾਹਿਬ ਰੱਖਦੇ ਆ, ਨਾਲ ਕੁੰਭ ਵੀ ਰੱਖਦੇ ਆ, ਨਾਲ ਜੋਤ ਵੀ ਜਗਾਉਂਦੇ ਆ, ਨਾਲ ਧੂਫ ਵੀ ਹੁੰਦੀ ਹੈ। ਐਸ ਤਰ੍ਹਾਂ ਉੱਥੋਂ ਦੀ ਮਰਜ਼ਾਦਾ ਬਾਬਾ ਜੀ ਨੇ ਨਾਨਕ ਸਰ ਦੇ ਵਿੱਚ ਭਜਨ ਪਾਠ ਦੀ ਚਲਾਈ ਹੋਈ ਹੈ। ਤੇ ਪਿੰਡਾਂ ਚ ਵੀ ਜਿਹੜੇ ਪਾਠੀ ਜਾਂਦੇ ਆ ਉਹ ਵੀ ਇਸੇ ਤਰ੍ਹਾਂ ਮਰਜ਼ਾਦਾ ਦੇ ਨਾਲ ਕਰਕੇ ਆਉਂਦੇ ਆ, ਭੋਗ ਪਾ ਕੇ ਆਉਂਦੇ ਆ।
ਸਧਾਰਨ ਪਾਠ ਵੀ ਹੁੰਦੇ ਆ, ਸਪਤਾਹ ਪਾਠ ਵੀ ਹੁੰਦੇ ਆ, ਖੰਡ ਪਾਠ ਵੀ ਹੁੰਦੇ ਆ, ਤੇ ਸੰਪਟ ਪਾਠ ਵੀ ਪਾਠੀ ਘਰਾਂ ਚ ਕਰਕੇ ਆਉਂਦੇ ਆ। ਪਾਲੋ ਗ੍ਰਿਸ਼ਤੀ ਆ ਭੇਟਾ ਲੈਂਦੇ ਆ। ਸਾਡੇ ਬਾਬਾ ਜੀ ਦੀ ਮਰਜ਼ਾਦਾ ਚਲਾਈ ਹੋਈ ਹੈ ਕਿ ਨਾ ਮਾਇਆ ਚੜ੍ਹਨ ਦੇਣੀ ਹੈ ਤੇ ਨਾ ਕਿਸੇ ਨੂੰ ਰਾਗੀ ਨੂੰ ਝਾਕ ਹੁੰਦੀ ਹੈ ਉੱਠ ਕੇ ਭੇਡਾ ਦੇਵੇ, ਨਾ ਹੀ ਸੰਗਤ ਨੂੰ ਉੱਠਣਾ ਪੈਂਦਾ ਉੱਠ ਕੇ ਭੇਡਾ ਦੇਈਏ। ਐਸੀ ਧੰਨ ਬਾਬਾ ਆਨੰਦ ਸਿੰਘ ਜੀ ਦੇ ਵੇੜੇ ਦੀ ਮਰਜ਼ਾਦਾ ਚਲਾਈ ਹੋਈ ਹੈ। ਦਿੱਲੀ ਵਰਗੇ ਸ਼ਹਿਰਾਂ ਚ ਬਾਬਾ ਜੀ ਕੋਤਰੀਆਂ ਵੀ ਕਰਵਾਉਂਦੇ ਰਹੇ, ਪਰ ਬਗੈਰ ਮਾਇਆ ਤੋਂ ਅਰਦਾਸ ਹੁੰਦੀ ਆ ਉੱਥੇ ਸਰਬੱਤ ਦੇ ਭਲੇ ਵਾਸਤੇ। ਐਸ਼ਤਗਾਂ ਬਾਬਾ ਜੀ ਦੀ ਬਰਸੀ ਦੇ ਘੱਟ ਤੋਂ ਘੱਟ 3 ਕੋਤਰੀਆਂ ਹੋ ਜਾਂਦੀਆਂ 5 ਦਿਨਾਂ ਦੇ ਵਿੱਚ, ਤੇ ਅਰਦਾਸ ਹੁੰਦੀ ਹੈ। ਪਰ ਜਦੋਂ ਖੰਡ ਪਾਠ ਆਰੰਭ ਹੋਇਆ ਕੋਤਰੀ ਦਾ, ਤੇ ਪਹਿਲਾਂ ਭੋਗ ਪਿਆ ਸੀ 9 ਤੋਂ ਰੱਖ ਕੇ 11 ਨੂੰ 200 ਤੇ 2 ਪਾਠ ਇਕੱਠੇ ਆਰੰਭ ਹੋਏ ਸੀਗੇ ਤੇ ਇਕੱਠਿਆਂ ਦੀ ਅਰਦਾਸ ਹੋਈ ਸੀ। 5 ਦਿਨਾਂ ਦੇ ਵਿੱਚ 3 ਕੋਤਰੀਆਂ ਤੇ 2 ਪਾਠਾਂ ਦੀ ਅਰਦਾਸ ਹੋਈ ਸੀ। ਕਿਸੇ ਦੇ ਪ੍ਰਥਾ ਅਰਦਾਸ ਨਹੀਂ ਹੋਈ, ਇੱਕੋ ਹੀ ਅਰਦਾਸ ਹੋਈ ਸੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਫਲਾ, ਆ ਅਰਦਾਸ ਹੋਈ ਸੀਗੀ। ਸੋ ਸਮਾਪਤੀ ਕਰਦੇ ਹਾਂ ਭਾਈ, ਇਹਨਾਂ ਕੇ ਸਮਾਂ ਸੰਭਾਲ, ਕਿਉਂਕਿ ਪ੍ਰਬੰਧਕਾਂ ਦਾ ਵਿਚਾਰਿਆਂ ਦਾ ਬਹੁਤ ਪਿਆਰ ਆ, ਉਹਨਾਂ ਦਾ ਪਿਆਰ ਦਾ ਸਦਕੇ ਇੱਥੇ ਪ੍ਰੋਗਰਾਮ ਰੱਖਿਆ ਗਿਆ ਸੀਗਾ। ਇਹ ਦੂਮਗਾਉਣ ਸੰਗ ਢੇਸੀਆਂ ਪ੍ਰੋਗਰਾਮ ਰਾਤ ਨੂੰ ਚੱਲਣਾ, ਉੱਥੇ 2-3 ਦਾ ਹੀ ਹੈ ਪ੍ਰੋਗਰਾਮ, ਫਿਰ ਸਹੁ ਥਾਲ ਉੱਥੇ ਵੀ ਹਾਂ ਕੀਤੀ ਹੋਈ ਹੈ, 2 ਕੁ ਦਿਨ ਉੱਥੇ ਲਾ ਕੇ ਤੇ 10 ਤਰੀਕ ਨੂੰ ਅਸੀਂ ਵਾਪਸ ਚਲੇ ਜਾਣਾ। ਇਸ ਵਾਸਤੇ ਇੰਨਾ ਕੁ ਸਮਾਂ ਸੰਭਾਲ ਤੇ ਫਿਰ ਕਿਤੇ ਸਮਾਂ ਮਿਲ ਗਿਆ ਫਿਰ ਦਰਸ਼ਨ ਕਰ ਜਾਵਾਂਗੇ। ਸਾਡੀ ਹੋਰ ਕੋਈ ਮੰਗ ਨਹੀਂ, ਇੱਕੋ ਹੀ ਮੰਗ ਆ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਤੇ ਗੁਰੂ ਸਾਹਿਬ ਦੇ ਨਾਲ ਜੁੜ ਕੇ ਲੋਕ ਤੇ ਪਰਲੋਕ ਸਵਾਰ ਲੈਣ, ਦੁਨੀਆਂ ਤੇ ਆਇਆ ਸਫਲਾ ਹੋ ਜਾਵੇ। ਇਸ ਵਾਸਤੇ ਗੁਰੂ ਸਾਹਿਬ ਤੇ ਕਦੀ ਵੀ ਕਿੰਤੂ ਨਹੀਂ ਕਰਨੀ ਭੁੱਲ ਕੇ ਵੀ। ਇਹ 10 ਪਾਤਸ਼ਾਹੀਆਂ ਦੀ ਜੋਤ ਹੈ ਤੇ ਸਾਨੂੰ ਗੁਰੂ ਸਾਹਿਬ ਹੁਕਮ ਕਰ ਗਏ, ਇਸੇ ਵਾਸਤੇ 10 ਪਾਤਸ਼ਾਹੀਆਂ ਆਪਣੇ ਗੁਰੂ ਆ, ਅਵਤਾਰ ਆ, ਭਗਵਾਨ ਦਾ ਰੂਪ ਆ। ਕਿਸੇ ਦੇ ਵੀ ਚਰਨ ਫੜ ਲੋਗੇ ਨਾ, ਉਹੀ ਤੁਹਾਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣਗੇ। ਸਾਨੂੰ ਭਟਕਣ ਦੀ ਕੋਈ ਲੋੜ ਨਹੀਂ। ਮਥੁਰਾ ਭੱਟ ਸਿੱਧਾ ਹੀ ਕਹਿ ਗਿਆ ਕਿ ਤਤ ਵਿਚਾਰ ਜਿਹੇ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਦੇ ਜੂਨ ਗਰਭ ਨਾਇਓ। ਸਾਨੂੰ ਭਟਕਣ ਦੀ ਕੀ ਲੋੜ ਆ, ਗੁਰ ਪਾਰ ਬ੍ਰਹਮ ਪਰਮੇਸ਼ਰ ਆਪ, 8 ਪੈਰ ਨਾਨਕ ਗੁਰ ਜਾਪ, ਸਿੱਧਾ ਗੁਰੂ ਨਾਨਕ ਸਾਹਿਬ ਦਾ ਨਾਮ ਜਪੀ ਜਾਓ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਜਦੋਂ ਸਿਮਰਨ ਕਰੀ ਜਾਓਗੇ ਨਾ ਤੇ ਗੁਰੂ ਸਾਹਿਬ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣਗੇ। ਰੋਜ਼ ਅਰਦਾਸ ਦੇ ਵਿੱਚ ਪੜ੍ਹਦੇ ਹਾਂ, ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ, ਬਾਹੇ ਜਿਨ੍ਹਾਂ ਦੀ ਪਕੜੀਏ, ਸਰਦੀ ਜੇ ਬਾਹੇ ਨਾ ਛੋੜੀਏ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ, ਆਪਣਾ ਧਰਮ ਨਹੀਂ ਛੋੜਨਾ ਭਾਵੇਂ ਕਿੰਨੀ ਵੀ ਬਿਪਤਾ ਬਣ ਜਾਵੇ। ਇਸ ਵਾਸਤੇ ਗੁਰੂ ਸਾਹਿਬ ਨੇ ਭਾਈ ਕਿਸੇ ਰਾਜ ਭਾਗ ਵਾਸਤੇ ਕਿਤੇ ਵੀ ਖੰਡਾ ਨਹੀਂ ਚੱਕਿਆ। ਜੇ ਦੁਸ਼ਮਣ ਆ ਗਿਆ ਚੜਾਈ ਕਰਕੇ ਤੇ ਤਾਂ ਫਿਰ ਗੁਰੂ ਸਾਹਿਬ ਨੂੰ ਖੰਡਾ ਚੱਕਣਾ ਪਿਆ ਸੀ, ਤੇ ਤਾਂ ਹੀ ਸਿੱਖਾਂ ਨੂੰ ਸ਼ਹੀਦੀਆਂ ਕਰਨ ਪਾਉਣੀਆਂ ਪਈਆਂ ਸੀ। ਜਿੱਥੇ ਸਿੱਖਾਂ ਨੇ ਸ਼ਹੀਦੀਆਂ ਪਾਈਆਂ ਉੱਥੇ ਨਾਲ ਦੋਵਾਂ ਸਾਹਿਬ ਜਿਆਦਿਆਂ ਨੇ ਵੀ ਚਮਕੌਰ ਦੀ ਗੜੀ ਵਿੱਚ ਤੇ ਤਿੰਨਾਂ ਪਿਆਰਿਆਂ ਨੇ ਵੀ ਉਹਨਾਂ ਨੇ ਵੀ ਉੱਥੇ ਸ਼ਹੀਦੀਆਂ ਪਾਈਆਂ। ਰਾਜ ਭਾਗ ਵਾਸਤੇ ਜਿਹਦੀ ਸ਼ਹੀਦੀ ਪਾਉੜੀ ਹਨ, ਇਹ ਕੋਈ ਸ਼ਹੀਦੀ ਨਹੀਂ। ਜਿਤਨੇ ਵੀ ਆਪਣੇ ਸ਼ਹੀਦ ਸਿੰਘ ਹੋਏ, ਆਨੰਦਪੁਰ ਸਾਹਿਬ ਹੋਏ, ਪਟਨਾ ਆਪਣੇ ਪਾਉਂਟਾ ਸਾਹਿਬ ਹੋਏ, ਚਮਕੌਰ ਦੀ ਗੜੀ ਵਿੱਚ ਹੋਇਆ,
ਇੱਥੇ ਮੁਕਤਸਰ ਹੋਏ, ਇਹਨਾਂ ਨੂੰ ਸ਼ਹੀਦ ਗਿਣਿਆ ਜਾਂਦਾ ਕਿਉਂਕਿ ਇਹ ਧਰਮ ਦੀ ਰੱਖਿਆ ਵਾਸਤੇ ਸ਼ਹੀਦੀਆਂ ਪ੍ਰਾਪਤ ਕੀਤੀ ਹੈ। ਇਸ ਵਾਸਤੇ ਗੁਰੂ ਸਾਹਿਬ ਨੇ ਰਾਜ ਭਾਗ ਵਾਸਤੇ ਕਿਸੇ ਰਿਆਸਤ ਉੱਤੇ ਹਮਲਾ ਨਹੀਂ ਕੀਤਾ ਵੀ ਚਲੋ ਦੁਨਿਆਵੀ ਰਾਜ ਭਾਗ ਕਰ ਲਈਏ ਤੇ ਫਲਾਣੇ ਰਾਜੇ ਨੂੰ ਜਿੱਤ ਲਈਏ ਜਾਂ ਮਾਰ ਆਈਏ। ਜੇ ਦੁਸ਼ਮਣ ਆ ਗਿਆ ਚੜਾਈ ਕਰਕੇ ਤਾਂ ਫਿਰ ਗੁਰੂ ਸਾਹਿਬ ਨੇ ਖੰਡਾ ਚੱਕਿਆ ਤੇ ਤਾਂ ਹੀ ਚਾਰੇ ਸਾਹਿਬ ਜ਼ਿਆਦਾ ਵਾਰ ਦਿੱਤੇ। ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਵੀ ਛੋਟੇ ਸਾਹਿਬ ਜ਼ਿਆਦਾ ਵੀ ਸ਼ਹੀਦ ਹੋ ਗਏ, ਉਸ ਟਾਈਮ ਤੇ ਫਿਰ ਗੁਰੂ ਸਾਹਿਬ ਨੇ ਅਰਦਾਸ ਕੀਤੀ ਏ ਨਿਰੰਕਾਰ ਤੇਰੀ ਮਾਂਦ ਤੇਰੇ ਚਰਨਾਂ ਵਿੱਚ ਪਹੁੰਚ ਗਈ ਹੈ ਤੇ ਮੇਰਾ ਕਰਜ਼ਾ ਉਦਾ ਹੋ ਗਿਆ। ਕੌਣ ਜੰਮਿਆ ਅਰਦਾਸ ਕਰਨ ਵਾਲਾ? ਉਹ ਗੁਰੂ ਗੋਬਿੰਦ ਸਿੰਘ ਸੀਗਾ ਜਿਸ ਨੇ ਇਹ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੇਰੀ ਤੇਰੀ ਮਾਂਦ ਤੇਰੇ ਚਰਨਾਂ ਚ ਪਹੁੰਚ ਗਈ ਹੈ ਤੇ ਮੇਰਾ ਸਿਰੋਂ ਕਰਜ਼ਾ ਉਦਾ ਹੋ ਗਿਆ। ਅੱਜ ਤੱਕ ਉਹਨਾਂ ਦੀਆਂ ਜਿੰਨੀਆਂ ਵੀ ਸਿਫਤਾਂ ਕਰ ਲਈਏ, ਜਿੰਨੀਆਂ ਵੀ ਵਡਿਆਈਆਂ ਕਰ ਲਈਏ, ਓਨੀਆਂ ਹੀ ਥੋੜੀਆਂ ਜੋ ਸਾਡੇ ਗੁਰੂ ਸਾਹਿਬ ਕਰਕੇ ਗਏ ਆਪਾਂ ਦੇ ਉਹਨਾਂ ਦਾ ਨਾਂ ਦੇਣਾ ਦੇ ਸਕਦੇ ਹਾਂ, ਨਾ ਹੀ ਪਰਉਪਕਾਰ ਭੁਲਾ ਸਕਦੇ ਹਾਂ ਜੋ ਗੁਰੂ ਸਾਹਿਬ ਸਾਨੂੰ ਕਰਕੇ ਦਿਖਾ ਕੇ ਗਏ। ਇਸ ਵਾਸਤੇ ਸਮਾਪਤੀ ਕਰਦੇ ਹਾਂ। ਹੁਣ ਸਾਰਿਆਂ ਨੇ ਧਾਰਨਾ ਪੜ੍ਹਨੀ ਹੈ। ਮੋਹਰੇ ਰਾਗੀ ਬੋਲਣਗੇ ਉਹ ਕਿਹੜੀ ਧਾਰਨਾ ਹੈ ਜਿਹੜੀਆਂ ਸਿੱਖਣੀਆਂ ਬਚ ਰਹੀਆਂ ਸੀਗੀਆਂ ਤੇ ਸਿੰਘ ਲਿਆਏ ਸੀਗੇ ਕੱਢ ਕੇ ਉਹ ਫੇਰ ਸ਼ਬਦ ਪੜ੍ਹਦੀਆਂ ਸੀਗੀਆਂ। ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਾਰਿਆਂ ਨੇ ਮਾਈ ਭਾਈ ਨੇ ਹਾਜ਼ਰੀ ਲਵਾਉਣੀ ਹੈ। ਮੋਹਰੇ ਰਾਗੀ ਸਿੰਘ ਬੋਲਣਗੇ ਤੇ ਮਗਰ ਸਾਰਿਆਂ ਨੇ ਗੱਜ ਕੇ ਬੋਲਣਾ। ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸੋਈ ਸਮਾਪਤੀ ਕਰਦੇ ਹਾਂ ਭਾਈ ਆਪਣੀ ਵਾਸਤੇ ਦੇ ਗੁਰੂਆਂ ਦਾ ਗੁਰੂ ਗ੍ਰੰਥ ਸਾਹਿਬ ਸੰਗਤ ਮਹਾਂਪੁਰਸ਼ਾਂ ਦੀ ਜਿਹੜਾ ਇਹਦੇ ਨਾਲ ਜੋੜੇ ਜਿਹੜਾ ਇਧਰੋਂ ਤੋੜ ਕੇ ਆਪਣੇ ਮਗਰ ਲਾਉਂਦਾ ਉਹਨਾਂ ਦੀ ਸੰਗਤ ਨਾ ਕਰਿਆ ਕਰੋ। ਆਪੋ ਆਪਣੀ ਥਾਈ ਸਾਰੇ ਹੀ ਚੰਗੇ, ਫਿਰ ਆਪਾਂ ਨੂੰ ਕੀ ਮਿਲੇਗਾ? ਲੋਕ ਸੁਖੀ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਹੀ ਵੇਲੇ। ਧਾਰਨਾ ਪੜ੍ਹ ਕੇ ਵੇਜੋ ਇੱਥੋਂ ਦਾ ਵਾਤਾਵਰਨ ਦੱਸ ਦਿਓ ਪ੍ਰੋਗਰਾਮ ਚੰਗਾ।

ਸਵਾਤੀ ਬੂੰਦ ਦੇ ਪਿੱਛੇ ਪਿਆ ਤੜਪਦਾ ਹੈ ਅਸਮਾਨ ਵੱਲ, ਮੂੰਹ ਖੋਲ ਕੇ ਤੇ ਪਪੀਓ ਪਪੀਆ ਪਿਆ ਕਰਦਾ ਹੈ, ਤਰਲੇ ਕਰਦਾ ਹੈ, ਜੋਦੜੀਆਂ ਕਰਦਾ ਹੈ ਮੇਰੇ ਪਾਤਸ਼ਾਹ ਕਿਤੇ ਸਵਾਤੀ ਬੂੰਦ ਮੇਰੇ ਮੁੱਖ ਵਿੱਚ ਪਾ ਦੇਵੇ ਤੇ ਮੈਂ ਤ੍ਰਿਪਤ ਹੋ ਜਾ। ਸਭ ਆਂਦੇ ਨੇ ਪਿਆਰਿਆ ਕਿਤੇ ਏਦਾਂ ਦੀ ਪ੍ਰੀਤ ਕਰ ਲੈ, ਏਦਾਂ ਦਾ ਸੁਨੇਹ ਕਰ ਲੈ, ਏਦਾਂ ਦੇ ਗੁਰੂ ਨਾਲ ਪਿਆਰ ਪਾ ਲੈ, ਫਿਰ ਤੇ ਤੇਰੇ ਜੀਵਨ ਦੀ ਗੱਲ ਬਣ ਸਕਦੀ ਹੈ, ਨਹੀਂ ਤੇ ਤੇਰਾ ਜੀਵਨ ਅਧੂਰਾ ਹੈ।

ਪੈਂਦਾ ਹੋਇਆ ਬਰਸ, ਪੈਂਦਾ ਹੋਇਆ ਮੀਂਹ, ਕਿਤਨਾ ਸੁਹਾਵਣਾ ਲੱਗਦਾ ਉਹਨੂੰ, ਆਸ ਲੱਗ ਜਾਂਦੀ ਏ ਕਿ ਹੁਣ ਸਵਾਤੀ ਬੂੰਦ ਵੀ ਡਿੱਗੇਗੀ ਤੇ ਮੇਰੇ ਮੁੱਖ ਵਿੱਚ ਪੈ ਜਾਵੇਗੀ। ਅਗਲੀਆਂ ਪੰਕਤੀਆਂ ਵਿੱਚ ਮੇਰੇ ਸਤਿਗੁਰੂ ਸਾਨੂੰ ਸਮਝਾਉਂਦੇ ਹੋਏ ਪਿਆਰੇ ਆ, ਕਲਯੁਗੀ ਜੀਵਾਂ ਨੂੰ ਸੰਬੋਧਿਤ ਕਰਦੇ ਹੋਏ ਸਤਿਗੁਰੂ ਆਉਂਦੇ ਨੇ, ਹਰ ਪ੍ਰੀਤ ਕਰੀ ਜੈ ਇਹੋ ਮਨ ਦੀਤ, ਐਸਾ ਸਨੇਹ ਕਰ, ਐਸੀ ਪ੍ਰੀਤ ਕਰ, ਮਨ ਗੁਰੂ ਦੇ ਚਰਨਾਂ ਵਿੱਚ ਨਿਛਾਵਰ ਕਰਦੇ ਬਾਈ।

ਅੱਛਾ ਤੂੰ ਕਹਿੰਦੇ ਨੇ ਮੈਂ ਉਹਦੇ ਦਰਸ਼ਨਾਂ ਤੋਂ ਕੁਰਬਾਨ ਜਾਂਦਾ ਬਲਿਹਾਰੀ ਹਾਂ ਸਦਕੇ ਹਾਂ ਕੋਲੀ ਹਾਂ ਜਦੋਂ ਉਹਦਾ ਦੀਦਾਰ ਕਰਦਾ ਹਾਂ ਕੁਰਬਾਨ ਹਾਂ ਉਸ ਮਾਲਕ ਦੇ ਦੀਦਾਰ ਤੋਂ।

ਸਮੁੰਦਰਾਂ ਦੇ ਪਾਣੀ ਦੀ ਸ਼ਾਹੀ ਬਣਾ ਲਵਾਂ, ਸਾਰੀ ਬਨਸਪਤੀ ਜੰਗਲ ਦੀਆਂ ਕਲਮਾਂ ਬਣਾ ਲਵਾਂ, ਸਾਰੀ ਧਰਤੀ ਤੇ ਜ਼ਮੀਨ ਦਾ ਕਾਗਜ਼ ਬਣਾ ਲਵਾਂ। ਹੇ ਨਿਰਿਆ ਮਾਲਕਾ, ਤੇਰੇ ਗੁਣ ਮੈਂ ਫਿਰ ਵੀ ਨਹੀਂ ਲਿਖ ਸਕਦਾ, ਏਡੇ ਬੇਅੰਤ ਨੇ।

ਧੰਨ ਗੁਰੂ ਅਰਜਨ ਪਾਤਸ਼ਾਹ ਸਾਹਿਬ ਆਪਣੇ ਮੁਖਾਰ ਬਿੰਦ ਤੋਂ ਆਂਦੇ ਨੇ ਇੱਕ ਘੜੀ ਦਿਨ ਸਮੋਕੋ ਬਹੁਤ ਦਿਆਰੇ। ਇਹ ਮੇਰਿਆ ਮਾਲਕਾ ਇੱਕ ਘੜੀ ਵੀ ਇੱਕ ਪਲ ਵੀ ਤੇਥੋਂ ਜੇ ਮੈਂ ਵਿਛੜ ਜਾਣਾ ਤੇ ਇੰਜ ਲੱਗਦਾ ਕਿਤਨੇ ਹੀ ਯੁਗ ਬਤੀਤ ਹੋ ਗਏ ਨੇ, ਕਿਤਨਾ ਸਮਾਂ ਲੰਘ ਗਿਆ।

ਸ਼ਬਦ ਨੂੰ ਸੇਵਕਾਂ ਨੇ ਤੁਸ਼ ਬੁੱਧੀ ਅਨੁਸਾਰ ਮਧਵੰਤੀ ਰਾਗ ਵਿੱਚ ਗਾਇਆ ਹੈ। ਮਧਵੰਤੀ ਰਾਗ ਵੀ ਇਸ ਵੇਲੇ ਦੀ ਰਾਗ ਇਸ ਦੇ ਨਾਲ ਹੋਰ ਵੀ ਕਈ ਰਾਗ ਮਿਲਦੇ ਜੁਲਦੇ ਇਸ ਸਮੇਂ ਦੇ ਕਰਦੀ ਤੀਮ ਤਲਾਸ਼ੀ ਬੁਖਾਰੀ ਰਾਗ ਮੁਲਤਾਨੀ ਤਕਰੀਬਨ ਇਹ ਰਾਗ ਇਸ ਵੇਲੇ ਦੇ ਗਾਏ ਅਸੀਂ ਵੀ ਰਾਗ ਦਾ ਸ਼ਬਦ ਲਿਆ ਹੈ ਕਿਉਂਕਿ ਸਾਹਿਬਾਂ ਨੇ ਸਾਰੀ ਬਾਣੀ ਰਾਗਾਂ ਅੰਦਰ ਚਾਲ ਸਾਰੀ ਬਾਣੀ ਦੀ ਰਚਨਾ ਰਾਗਾਂ ਅੰਦਰ ਮਹਲਾ ਪਿੱਛੇ ਆਉਂਦਾ ਪਹਿਲਾਂ ਰਾਗ ਬਾਣੀ ਤੇ ਵੀ ਲਿਖਿਆ ਰਾਗ ਨਾਗ ਸਭ ਸੱਚ ਪਰ ਬਿਨਾ ਰਾਗ ਗੁਰੂ ਘਰ ਪ੍ਰਵਾਨ ਨਹੀਂ ਮੇਰਾ ਰਾਗ ਮਨ ਨੂੰ ਚੰਚਲ ਕਰਦਾ ਗੁਰੂ ਸਾਹਿਬ ਜੀ ਨੇ ਰਾਗ ਨੂੰ ਅਪਣਾ ਕੇ ਰਾਗ ਦੇ ਪਵਿੱਤਰ ਪਾਵਨ ਆਸਣ ਦੇ ਉੱਤੇ ਕਿਉਂਕਿ ਰਾਗ ਸੰਗੀਤ ਇੱਕ ਬੜੀ ਮਹਾਨ ਪਵਿੱਤਰ ਕਲਾ ਹੈ ਗੁਣੀ ਜਨਾਂ ਨੇ ਸੁਰ ਨੂੰ ਹੀ ਪਰਮੇਸ਼ਰ ਰੂਪ ਮੰਨਿਆ ਸੁਰ ਨੂੰ ਹੀ ਰੱਬ ਮੰਨਿਆ ਕਿਉਂਕਿ ਸਾਰੀ ਸ੍ਰਿਸ਼ਟੀ ਸੁਰ ਹੈ ਹੁਣ ਸੁਰ ਬੇਸੁਰ ਕੋਈ ਬਿਸੁਰਾ ਹੈ ਕੋਈ ਸੁਰ ਪਰ ਸੁਰ ਜੋ ਹੈ ਇਹ ਗਿਆਨ ਉਹ ਸੰਗੀਤ ਕਾਰਨ ਸੁਰ ਨੂੰ ਪਰਮੇਸ਼ਰ ਬਣੀ ਸਾਹਿਬਾਂ ਨੇ ਮੇਰਾ ਰਾਗ ਨਹੀਂ ਰੱਖਿਆ ਰਾਗ ਦੇ ਪਵਿੱਤਰ ਪਾਵਨ ਆਸਣ ਦੇ ਉੱਤੇ ਗੁਰਬਾਣੀ ਨੂੰ ਵਿਰਾਜਮਾਨ ਕਰਕੇ ਇਸ ਦਾ ਨਾਮ ਕੀਰਤਨ ਤੇ ਕੀਰਤਨ ਚੰਚਲ ਨਹੀਂ ਕਰਦਾ ਰਾਗ ਦੇ ਵਿੱਚ ਗੁਰਬਾਣੀ ਨੂੰ ਗਾਈਏ ਮਨ ਵੈਰਾਗ ਵਿੱਚ ਚਲਾ ਜਾਏ ਉਹ ਰਾਗ ਦਾ ਆਸਣ ਠੀਕ ਕਰਨਾ ਇਹ ਰਾਗੀ ਦਾ ਜੇ ਰਾਗ ਦਾ ਆਸਣ ਹੀ ਠੀਕ ਨਹੀਂ ਕਈ ਕੀਰਤਨੀ ਐਸੇ ਜਿਨ੍ਹਾਂ ਨੂੰ ਸੰਗੀਤ ਦਾ ਪਤਾ ਹੀ ਤਾਰ ਦਾ ਕੋਈ ਪਤਾ ਨਹੀਂ ਮੇਰੇ ਨਾਲੇ ਤੋਂ ਸਾਰੇ ਚੰਗੇ ਹਨ ਪਰ ਵਿਚਾਰ ਕਰੀਏ ਪੁੱਛ ਲਈਏ ਨਾ ਭਾਈ ਜੀ ਸ਼ਬਦ ਕਿਹੜੇ ਰਾਗ ਪੜ ਰਹੇ ਹੋ ਪਤਾ ਹੀ ਨਹੀਂ ਕਿਉਂਕਿ ਕਈ ਸੁਣ ਸੁਣਾ ਕੇ ਰਾਗੀ ਬਣਦੇ ਸੁਣ ਸੁਣਾ ਕੇ ਕੋਈ ਤਰਜ ਕਿਧਰੋਂ ਕੱਟ ਲਏ ਕਿਧਰੋਂ ਚੋਰੀ ਕਰ ਲਈ ਕਿਸੇ ਦਾ ਜੂਠਾ ਖਾ ਲਿਆ ਝੂਠ ਹੀ ਹੈ ਪਰ ਜਿਨ੍ਹਾਂ ਨੇ ਉਸਤਾਦਾਂ ਤੋਂ ਸਿੱਖਿਆ ਇਸ ਚੀਜ਼ ਉਹਨਾਂ ਨੂੰ ਜ਼ਰੂਰ ਗਿਆਨ ਹੋ ਜ਼ਰੂਰ ਪਤਾ ਜੇ ਪਹਿਲਾਂ ਆਸਣ ਹੀ ਠੀਕ ਨਹੀਂ ਵਾਜਾ ਵੱਜ ਰਹੀ ਹੈ ਸੁਰਾਂ ਦਾ ਪਤਾ ਨਹੀਂ ਰਾਗ ਦਾ ਪਤਾ ਨਹੀਂ ਤਾਲ ਤੋਂ ਬੇਤਾਲਾ ਪਿਆ ਜਾਂਦਾ ਹੁਣ ਜੇ ਸਾਡਾ ਆਸਣ ਹੀ ਸੌਣ ਵਾਲਾ ਠੀਕ ਨਾ ਹੋਵੇ ਸਾਨੂੰ ਆਰਾਮ ਕਿਵੇਂ ਆਏਗਾ ਰਾਤੀ ਇਹ ਆਸਣ ਦੇ ਉੱਤੇ ਹੀ ਵੱਟ ਪਏ ਹੋ ਬੈੱਡ ਠੀਕ ਨਾ ਹੋਵੇ ਕਦੇ ਸੌਂਦੇ ਨਹੀਂ ਤੋ ਇਸੇ ਤਰ੍ਹਾਂ ਪਹਿਲਾਂ ਤੋਂ ਜੋ ਪਵਿੱਤਰ ਪਾਵਨ ਆਸਣ ਹੈ ਸੰਗੀਤ ਦਾ ਇਹਨੂੰ ਸਾਫ਼ ਕਰਨਾ ਚਾਹੀਦਾ ਜੋ ਸ਼ਬਦ ਗਾਈ ਉਹਦੀ ਰੋਈ ਅਵਰੋਈ ਰਾਗ ਦੀ ਸਹੀ ਹੋਣੀ ਚਾਹੀਦੀ ਤਾਲ ਵੀ ਹੋਣੇ ਚਾਹੀਦੇ ਹਨ ਠੀਕ ਸੁਰ ਚੰਗਾ ਹੋਵੇ
ਜੇ ਤਾਲ ਦਾ ਪਤਾ ਨਾ ਹੋਵੇ ਲੋਕੀ ਕਹਿੰਦੇ ਵੀ ਗਾਉਂਦਾ ਤਾਂ ਮਿੱਠਾ ਹੈ ਪਰ ਹੈ ਬੇਤਾਲਾ। ਕਈ ਤਾਲ ਦੇ ਬੜੇ ਸਿਆਣੇ ਹੁੰਦੇ ਨੇ ਪਰ ਸੁਰ ਬੜਾ ਬੰਗਾ ਹੁੰਦਾ, ਕਹਿੰਦੇ ਸੁਰ ਕੁਛ ਨਹੀਂ। ਤੋ ਸੁਰ ਤੇ ਤਾਲ ਜਿਸ ਦੇ ਨਾਲ ਇਹ ਗਾਣਾ ਬਣਦਾ, ਦੋਵੇਂ ਚੀਜ਼ਾਂ ਕੰਪਲੀਟ ਹੋਣ। ਜਿਸ ਵੇਲੇ ਅਸੀਂ ਸ਼ਬਦ ਸ਼ੁਰੂ ਕਰਦੇ ਹਾਂ ਸਾਡੇ ਤਿੰਨਾਂ ਦਾ ਇੱਕ ਸੈੱਟ ਹੋ ਜਾਂਦਾ। ਕੋਈ ਚੀਜ਼ ਸ਼ੁਰੂ ਕਰੀਏ ਐਰਵਾ ਤਾਦਰਾ, ਇਹ ਤੋਂ ਤਿੰਨ ਤਾਰ ਸੀ ਜੋ ਤੁਸੀਂ ਸੁਣੇ, ਹੋਰ ਵੀ ਬੜੇ ਤਾਰ ਰਾਗ ਦੇ ਨਾਲ ਜਿੱਥੇ ਘਰ ਦੂਜਾ ਆਉਂਦਾ ਜਾਂ ਚੌਥਾ ਆਉਂਦਾ ਤਾਰ। ਇਹਨਾਂ ਸ਼ਬਦਾਂ ਨੂੰ ਇਸ ਰਾਗ ਵਿੱਚ ਇਸ ਤਾਰ ਵਿੱਚ ਗਾਓ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਤਾਰ ਤਾਰ ਗੁਰਪੁਰਬ ਗੁਰੂ ਨਾਮ ਤੇ ਸ੍ਰੀ ਮੰਜੀ ਸਾਹਿਬ ਹਰ ਸਾਲ ਕੀਰਤਨ ਦਰਬਾਰ ਤੁਹਾਡੇ ਸੇਵਕ ਵੀ ਉੱਥੇ ਜਾਂਦੇ, ਹੋਰ ਵੀ ਬੜੇ ਕੀਰਤਨੀ ਉੱਥੋਂ ਹੈ। ਇਹ ਮਰਿਆਦਾ ਹੈ ਕਿ ਜੋ ਵੀ ਕੀਰਤਨੀ ਹੈ ਕੀਰਤਨ ਕਰਨ ਬੈਠੇ ਪਹਿਲਾਂ ਇੱਕ ਸ਼ਬਦ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਿਸ ਰਾਗ ਵਿੱਚ ਉਚਾਰਨ ਕੀਤਾ ਹੈ ਉਸ ਰਾਗ ਵਿੱਚ ਨਿਰਧਾਰਤ ਰਾਗ ਵਿੱਚ ਇੱਕ ਸ਼ਬਦ ਆਪਣੀ ਮਰਜ਼ੀ ਅੱਧਾ ਘੰਟਾ ਟਾਈਮ ਹੁੰਦਾ। ਤਕਰੀਬਨ ਸਾਰੀ ਰਾਤ ਸੀ ਬੜੇ ਕੀਰਤਨੀ ਉੱਥੇ। ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਅਵਤਾਰ ਧਾਰਨ ਦਾ ਗੁਰਪੁਰਬ, ਅੱਜ ਵੀ ਸ੍ਰੀ ਗੋਇੰਦਵਾਲ ਸਾਹਿਬ ਉੱਥੇ ਕੀਰਤਨ ਦਰਬਾਰ ਹੋ ਰਿਹਾ ਹੋਵੇ, ਸੇਵਕ ਵੀ ਉੱਥੇ ਵੀ ਹਰ ਸਾਲ ਜਾਂਦੇ। ਉੱਥੇ ਰਾਗ ਦੇ ਸ਼ਬਦ ਨਿਰਧਾਰਤ ਰਾਗ ਦੇ ਸ਼ਬਦ, ਕਿਉਂਕਿ ਅਖੰਡ ਕੀਰਤਨ ਤਾਂ ਉਹਨੇ ਕਹਾਂਗੇ। ਹੁਣ ਜੇ ਅਖੰਡ ਪਾਠ ਹੋ ਰਿਹਾ ਤੇ ਲਿਖਿਆ ਹੋਵੇ ਸੋਰਖ ਮਹੱਲਾ ਪੰਜਵਾਂ ਤੇ ਪੜ੍ਹਦੀ ਹੈ ਧਨਾਸਰੀ ਮਹੱਲਾ ਪੰਜਵਾਂ ਤੇ ਅਖੰਡ ਕਰਨਾ ਨਾ ਰਹੇ। ਇਸੇ ਤਰ੍ਹਾਂ ਅਖੰਡ ਕੀਰਤਨ ਕੋਸ਼ਿਸ਼ ਕਰੀਏ ਹੈ ਬੜੀ ਮੁਸ਼ਕਲ ਦਾ। ਕਈ ਕੀਰਤਨੀਆਂ ਨੇ ਕੋਸ਼ਿਸ਼ ਅਜੇ ਵੀ ਰਿਸਰਚ ਹੋ ਰਹੀ ਕਿ ਜਿਸ ਰਾਗ ਦਾ ਸ਼ਬਦ ਉਚਾਰਨ ਕੀਤਾ ਹੋਵੇ ਉਸ ਤਾਂ ਸੇਵਕਾਂ ਨੇ ਮਧਵੰਤੀ ਰਾਗ ਦਾ ਸ਼ਬਦ ਪੜ੍ਹਿਆ। ਕਈ ਮਾਈਆਂ ਬੀਬੀਆਂ ਕਹਿੰਦੀਆਂ ਹੋਣਗੀਆਂ ਵੀ ਅੱਜ ਭਾਈ ਸਾਹਿਬ ਨੂੰ ਕੀ ਹੋ ਗਿਆ, ਨਵਾਂ ਕੀਰਤਨ ਸ਼ੁਰੂ ਕਰ ਦਿੱਤਾ, ਅੱਗੇ ਤਾਂ ਹੋਰ ਤਰ੍ਹਾਂ ਕਰਦੇ ਸਨ ਅੱਜ ਆ ਹੀ ਕਰੀ ਜਾਂਦੇ ਆ। ਕਈ ਕਹਿੰਦੇ ਜੀ ਰਾਗੀਆਂ ਨੂੰ ਅਗਲੀ ਤੁੱਕ ਹੀ ਭੁੱਲ ਗਈ ਹੈ, ਉਸੇ ਤੁੱਕ ਨੂੰ ਮੁੜ ਮੁੜ ਪੜੀ ਜਾਂਦੀ। ਨਹੀਂ, ਤੁੱਕ ਨਹੀਂ ਭੁੱਲਦੀ, ਇਸ ਦੇ ਵਿੱਚ ਰਾਗ ਦਾ ਵਿਸਥਾਰ ਰਾਗ ਦੇ ਆਸਨ ਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼। ਜੋ ਆ ਕਰੀ ਜੀਏ ਇਹ ਅਲਾਪ ਹੈ, ਕਿਸੇ ਨੂੰ ਬੁਲਾਉਣਾ ਹੋਵੇ ਕਹਿੰਦੇ ਆ, ਕਿਸੇ ਨੂੰ ਬੁਲਾਉਣਾ ਹੋਵੇ ਕਹਿੰਦੇ ਆ। ਜੇ ਰਾਗ ਦਾ ਰੂਪ ਬਣਾਉਣਾ ਤਾਂ ਵੀ ਅਲਾਪ ਕਰਨਾ ਜ਼ਰੂਰੀ। ਸੱਤ ਸੁਰ ਦੇ ਰਾਗ ਹਨ ਜ਼ਿਆਦਾ, ਛੇ ਸੁਰ ਦੇ ਵੀ ਰਾਗ ਹਨ। ਸੱਤ ਸੁਰ ਸਾਰੇ ਗਾਵਾਂ ਪਾਦਾ ਵੀ ਸਾਨੀ ਦਾ ਪਾਵਾਂ, ਪੰਜ ਸੁਰ ਦੇ ਵੀ ਆ। ਆਰਾਮ ਦੇ ਨਾਲ ਬਾਣੀ ਚ ਵੀ ਆਇਆ ਧਨ ਸੋ ਰਾਗ ਸੋ ਰੰਗੜੇ ਆਲਾਪਤ ਸਭ ਦੇਖ ਲਿਆ। ਇੱਕ ਵਾਰੀ ਕਲਕੱਤੇ ਦਾਸ ਕੀਰਤਨ ਕਰ ਰਿਹਾ ਸੀ, ਫੋਰਟ ਵਿਲੀਅਮ ਉੱਥੇ ਕਿਲਾ ਹੈ, ਮੇਜਰ ਸਾਹਿਬ ਟੀਮ ਹੈ, ਉਹਨਾਂ ਨੇ ਪ੍ਰੋਗਰਾਮ ਬਣਾਇਆ। ਔਰ ਇੱਕ ਸੱਜਣ ਨੇ ਕਿਹਾ ਭਾਈ ਸਾਹਿਬ ਬਸੰਤ ਰਾਗ ਦਾ ਸ਼ਬਦ ਬਸੰਤ ਰੁੱਤ ਸੀ, ਅਸੀਂ ਸ਼ੁਰੂ ਕਰ ਦਿੱਤਾ। ਅਜੇ ਥੋੜਾ ਹੀ ਅਲਾਪ ਕੀਤਾ ਸੀ, ਸੰਗਤ ਚ ਪ੍ਰੇਮੀ ਉੱਠ ਕੇ ਖੜਾ ਹੋ ਗਿਆ, ਕਹਿਣ ਲੱਗਾ ਭਾਈ ਸਾਹਿਬ ਕੀਰਤਨ ਕਰੋ, ਆਖੋ ਸ੍ਰੀ ਵਾਹਿਗੁਰੂ। ਮੈਂ ਕਿਹਾ ਕੀਰਤਨ ਹੀ ਹੋ ਗਿਆ, ਪਰ ਉਹਨੂੰ ਸਮਝ ਨਹੀਂ ਸੀ ਚਾਹੀਦੀ, ਇਹਦੇ ਵਾਸਤੇ ਸੂਝ ਬੂਝ ਨਹੀਂ। ਰਾਗ ਦਾ ਸ਼ਬਦ ਪੜ੍ਹਨਾ ਬੜਾ ਔਖਾ ਹੈ, ਸਿੱਧੀ ਟਿਊਨ ਪੜ੍ਹ ਲੈਂਦੇ। ਰਾਗ ਵਾਸਤੇ ਪਹਿਲਾਂ ਤਾਰ ਦਾ ਇੱਕ ਮਾਤਰ ਵੀ ਅੱਗੇ ਪਿੱਛੇ ਹੋ ਜਾਏ ਤੋ ਵਿਤਾਲ ਹੋ ਜਾਵਾਂ, ਸੁਰ ਵਿੱਚ ਜ਼ਰਾ ਜ ਫਰਕ ਪੈ ਜਾਏ ਬੇਸੁਰੇ ਹੋ ਜਾਵਾਂ, ਤੋ ਬੜਾ ਔਖਾ ਹੈ। ਸੂਝ ਬੂਝ ਹੋਵੇ ਉਸਤਾਦਾਂ ਤੋਂ ਸਿੱਖਿਆ। ਪਰ ਕਈ ਮਾਈਆਂ ਕਹਿੰਦੀਆਂ ਹੁੰਦੀਆਂ ਵੀ ਅੱਜ ਇਹਨਾਂ ਨੇ ਪਤਾ ਨਹੀਂ, ਕਈ ਇਹ ਵੀ ਕਹਿਣ ਲੱਗ ਜਾਂਦੇ ਕਿ ਰਾਗੀ
ਕੀਰਤਨ ਪੈ ਕਰਦੇ ਨੇ ਕਿ ਬੁਰਸ਼ ਪੈ ਕਰਦੇ ਆਖੋ ਸ੍ਰੀ ਵਾਹਿਗੁਰੂ। ਇਹ ਵੀ ਕੀ ਕਿਸੇ ਪਿੰਡ ਵਿੱਚ ਰਾਗੀ ਚਲੇ ਗਏ, ਸਾਨੂੰ ਬੜੇ ਸਹਿਣ ਸੁਰ ਸਰ ਕਰਕੇ ਸਾਧ ਉਹਨਾਂ ਨੇ ਪਹਿਲਾਂ ਰਾਗ ਦਾ ਸ਼ਬਦ ਸ਼ੁਰੂ ਕੀਤਾ, ਤਬਲਾ ਸੁਰ ਕੀਤਾ, ਕਿਉਂਕਿ ਇਹਨੂੰ ਹੀ ਸੁਰ ਕਰਨਾ। ਉਸਤਾਦਾਂ ਨੇ ਤਬਲੇ ਅੰਦਰ ਹੀ ਸਭ ਸੁਰ ਰੱਖ ਦਿੱਤੇ, ਚਮੜਾ ਹੈ ਪਰ ਐਸੀ ਕਮਾਲ ਕੀਤੀ ਜਿਸ ਸੁਰ ਤੋਂ ਗਾਣਾ ਹੋਵੇ ਇਹਨੂੰ ਸੁਰ ਕਰ ਲਈਦਾ। ਸਾਧ ਸੁਰ ਕਰਕੇ ਰਾਗੀਆਂ ਨੇ ਕੀਰਤਨ ਸ਼ੁਰੂ ਕੀਤਾ, ਰਾਗ ਦਾ ਸ਼ਬਦ ਪੜਿਆ, ਜਿਤਨੀ ਸੰਗਤ ਆਈ ਸੀ ਸਭ ਉੱਠ ਗਈ। ਪਰ ਇੱਕ ਮਾਈ ਸੀ ਬਿਰਧ, ਉਹ ਬੈਠੀ ਰਹੀ, ਨਾਲੇ ਤਾਂ ਰਾਗੀਆਂ ਵੱਲ ਵੇਖੀ ਜਾਏ ਨਾਲੇ ਰੋਈ ਜਾਏ। ਰਾਗੀਆਂ ਨੇ ਸੋਚਿਆ ਚਲੋ ਮਨਾ ਸਰੋਤਾ ਇੱਕੋ ਹੀ ਬੜਾ ਹੁੰਦਾ, ਮੁਕਰਰ ਤੋਂ ਕਹਿੰਦਾ ਪਿਆ ਨਾ, ਤਾਂ ਮੇਰੀ ਹੈ। ਬੜੇ ਤਾਨਾ ਪਲਟੇ ਲਗਾ ਕੇ ਸਰਗਮਾ ਕਰਕੇ ਜਿਸ ਵੇਲੇ ਰਾਗੀਆਂ ਨੇ ਭੋਗ ਪਾਇਆ, ਰਾਗੀਆਂ ਨੇ ਕਿਹਾ ਮਾਤਾ ਤੂੰ ਤਾਂ, ਭਾਵੇਂ ਸਾਰੀ ਸੰਗਤ ਉੱਠ ਗਈ ਹੈ ਕੋਈ ਨੀ, ਪਰ ਤੂੰ ਕਿਹੜੇ ਪਿਆਰ ਨਾਲ ਕੀਰਤਨ ਸੁਣੇ ਤੇ ਵੈਰਾਗ ਵੀ ਕਰਦੀ ਰਹੀ। ਉਹ ਮਾਈ ਕਹਿਣ ਲੱਗੀ ਵੀਰਾ ਮੈਂ ਕਾਹਦੀ ਧੰਨ। ਰਾਜੀਆਂ ਨੇ ਕਿਹਾ ਮਾਤਾ ਤੂੰ ਕੀਰਤਨ ਸੁਣਿਆ ਨਾਲੇ ਰੋਂਦੀ ਵੀਰੀ। ਮਾਈ ਕਹਿਣ ਲੱਗੀ ਮੈਂ ਤਾਂ ਇਸ ਵਾਸਤੇ ਪਈ ਰੋਂਦੀ ਸਾਂ, ਕੱਲ ਮੇਰਾ ਕੱਟਾ ਇਸੇ ਤਰ੍ਹਾਂ ਅਰੜਾ ਅਰੜਾ ਕੇ ਮਰ ਗਿਆ ਸੀ, ਤੇ ਮੈਂ ਕਿਹਾ ਕਿਧਰੇ ਰਾਗੀਏ ਦਾ ਜੇ ਭੋਗ ਨਾ ਪੈ ਜਾਏ। ਆਖੋ ਸ੍ਰੀ ਵਾਹਿਗੁਰੂ ਨੂੰ ਰਾਗ ਦਾ ਪਤਨ। ਪਰ ਤੁਹਾਡੇ ਵਿੱਚ ਹੀ ਕਈਆਂ ਨੂੰ ਸੰਗੀਤ ਦੀ ਸੂਝ ਬੂਝ ਹੈ, ਇਹ ਬੜੀ ਪਵਿੱਤਰ ਗੱਲ ਹੈ। ਤਾਂ ਸੇਵਕਾਂ ਨੇ ਵੀ, ਕਿਉਂਕਿ ਸਾਨੂੰ ਕਈ ਰਾਗੀ ਵੀ ਕਹਿ ਦਿੰਦੇ ਨੇ, ਤਾਂ ਸ਼ਬਦ ਪੜਿਆ ਹੈ, ਤਾਂ ਮੈਂ ਤੁਹਾਡਾ ਧੰਨਵਾਦੀ ਹਾਂ, ਤੁਹਾਡੇ ਚ ਕੋਈ ਵੀ ਨਹੀਂ ਉੱਠਿਆ। ਆਖੋ ਸ੍ਰੀ ਵਾਹਿਗੁਰੂ ਸ਼ਬਦ ਸ਼ੁਰੂ ਕਰੇ ਹੈ ਵੀ ਰਾਗ, ਪਰ ਇਹ ਸਿੱਧੀ ਟਿਊਨ ਹੈ। ਆਪਾਂ ਸਾਰੇ ਨੇ ਮਿਲ ਕੇ ਨੇਤਰਾਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ, ਤੁਹਾਡੇ ਨੇਤਰ ਵੀ ਬਣ। ਬਾਬਾ ਗੁਰ ਸਿੰਘ ਜੀ ਮਹਾਰਾਜ ਪ੍ਰਮਗਿਆਂ ਦੀ ਮਹਾਂਪੁਰਸ਼ ਬਚਨ ਕਰਦੇ ਸਨ, ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਜਾਂਦਾ ਹੈ ਉੱਥੇ ਦਸਾਂ ਪਾਤਸ਼ਾਹੀਆਂ ਦਾ ਪ੍ਰਕਾਸ਼। ਆਪ ਕਿਹੜੇ ਪਾਣਾ ਵਾਲੇ ਹੋ ਨੇਤਰਾਂ ਦੁਆਰਾ? ਹਾਂਜੀ ਤਨ ਮਨ ਹੋਏ ਨੇ ਹਾਲ ਜਾਂ ਗੁਰ ਦੇਖਾ। ਬਾਬਾ ਜੀ ਨੇ ਦੇਖਿਆ ਸਾਹਮਣੇ ਗੁਰੂ ਨਾਨਕ ਬੈਠਾ, ਹੋਰ ਕਿਧਰੇ ਪਾਲ ਲੈ। ਪਰ ਐਵੇਂ ਨੀ ਕਿਹਾ, ਸਾਹਮਣੇ ਵੇਖੇ, ਗੱਲੀ ਬਾਤੀ ਨਹੀਂ, ਗੁਰ ਸ਼ਬਦ ਦੀ ਕਮਾਈ ਕਰਕੇ ਪ੍ਰਤੱਖ ਗੁਰੂ ਨਿਸਤਾਰੇ ਵੇਖੇ, ਐਵੇਂ ਨੀ ਕਿਹਾ। ਆਪ ਦਰਸ਼ਨ ਕਰ ਰਹੇ, ਕੰਨਾਂ ਦੁਆਰਾ ਗੁਰਬਾਣੀ ਸੁਣ ਲਏ, ਔਰ ਰਸਨਾ ਵੀ ਪਵਿੱਤਰ ਕਰੋ। ਸ਼ਬਦ ਪਹਿਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਸਾਰੇ ਮਿਲ ਕੇ ਕਰੀਏ ਆਪਣੇ ਬਾਪੂ ਦੀ।

ਅੱਜ ਗਰੀਬੀ ਦੀ ਹਾਲਤ ਵਿੱਚ ਤੁਰਦਾ ਤੁਰਦਾ ਸ੍ਰੀ ਗੋਇੰਦਵਾਲ ਸਾਹਿਬ ਪਹੁੰਚ ਗਏ। ਸ੍ਰੀ ਗੋਇੰਦਵਾਲ ਸਾਹਿਬ ਜੀ ਦਾ ਧਿਆਨ

ਨੀਤੀ ਖੋ ਵਿੱਚ ਹੈ ਜਿਹਦੀ ਜਿਹੜੀ ਇਨਸਾਨ ਦਾ ਪਿਆਰ ਹੀ ਨਹੀਂ ਰਿਹਾ ਇਨਸਾਨੀਅਤ ਪਿਆਰ ਛੱਡ ਕੇ ਹੈਵਾਨਾਂ ਨਾਲ ਪਿਆਰ ਕਰਨਾ ਜੋ ਪਿਆਰ ਦੀ ਜੋਰ ਤੁਹਾਡੇ ਅੰਦਰ ਇੱਥੇ ਵੀ ਕਰਤਾਰੀ ਠਾਂਡਾ ਹਰ ਨਾਮ ਜੋਤੀ ਸਰੂਪ ਸੋਹਣੇ ਆਸਣ ਤੇ ਵਿਰਾਜਮਾਨ ਸੁਰਤੀ ਨਾਲ ਕਰੋ ਦਰਸ਼ਨ ਪਿਆਰ ਨਾਲ ਸਾਰੇ ਆਖੋ ਧੰਨ ਸ੍ਰੀ ਗੁਰੂ ਅਮਰਦਾਸ।

ਸੰਗਤ ਜੁੜੀ ਬੈਠੀ ਹੈ, ਕੀਰਤਨ ਹੋ ਰਿਹਾ, ਕੀਰਤਨ ਹੋ ਰਿਹਾ ਕਿ ਮਾਨੋ ਅੰਮ੍ਰਿਤ ਵਰਸ਼ਾ। ਗੰਗਾ ਰਾਮ ਵੀ ਅੱਜ ਗੁਰੂ ਦਰਬਾਰ ਚ ਪਹੁੰਚ ਗਿਆ, ਦਰਸ਼ਨ ਕੀਤੇ, ਮਨ ਨੂੰ ਠੰਡ ਪਈ, ਮੱਥਾ ਟੇਕ ਕੇ ਬੈਠ ਕੀਰਤਨ ਹੋ ਰਹੇ ਹੈ। ਅਸੀਂ ਜੋ ਜੋ ਬਾਣੀ ਨੂੰ ਸੁਣਦੇ ਤਿਉਂ ਤਿਉਂ ਮਨ ਨੂੰ ਸ਼ਾਂਤੀ ਮਿਲਦੀ, ਨਾਲ ਰੋਈ ਵੀ ਜਾਂਦਾ। ਦੀਵਾਨ ਦੀ ਸਮਾਪਤੀ ਹੋਈ, ਸਿੱਖ ਨੇ ਪੁੱਛਿਆ ਕਿਉਂ ਇਹ ਹਰਿਆ ਲੋਕਾਂ ਤੂੰ ਰੋਂਦਾ ਕਿਉਂ, ਇੱਥੇ ਤਾਂ ਰੋਂਦੇ ਆਉਂਦੇ ਨੇ ਹੱਸਦੇ ਜਾਂਦੇ, ਇੱਥੇ ਤਾਂ ਨਾ ਮੁਰਾਦੇ ਆਉਂਦੇ ਨੇ ਮੁਰਾਦਾ ਪਾਤੇ, ਤੂੰ ਕਿਉਂ। ਗੰਗਾ ਰਾਮ ਨੇ ਕਿਹਾ ਮੈਂ ਬੜਾ ਦੁਖੀ, ਕਿਸ ਪੈ ਖੋਲੋ ਗੰਠੜੀ ਦੁਖੀ ਭਰ ਆਇਆ। ਕਿੱਡਾ ਦੁਖੀ, ਕਿੱਦਾਂ ਕਹਿਣ ਲੱਗਾ ਮੈਂ ਕਦੇ ਸੇਠ ਗੰਗਾ ਰਾਮ, ਲਾਹੌਰ ਵਿੱਚ ਮੇਰੀਆਂ ਫਰਮਾਂ ਚੱਲੀਆਂ ਸੀ, ਕਾਰੋਬਾਰ ਮਾਇਆ ਦਾ ਕੋਈ ਅੰਤ ਨਹੀਂ, ਨੌਕਰ ਚਾਕਰੋਂ ਮਿਲੀ, ਦੇਸ਼ਾਂ ਵਿਦੇਸ਼ਾਂ ਵਿੱਚ ਬਿਜ਼ਨਸ ਚੱਲਦਾ ਸੀ, ਪਰ ਸਭ ਕੁਝ ਆਉਂਦਿਆਂ ਮੈਨੂੰ ਮਾਇਆ ਦਾ ਬੜਾ ਹੰਕਾਰ ਸੀ, ਆਖੋ ਸੀ ਬੜਾ ਥਕਾਉਂਦਾ ਸੀ। ਮੈਂ ਆਪਣੇ ਹੱਥਾਂ ਨਾਲ ਕਦੇ ਦਾਨ ਨਹੀਂ ਸੀ, ਮੈਨੂੰ ਕਾਰੋਬਾਰ ਦਾ ਬੜਾ ਹੰਕਾਰ, ਆਪਣੇ ਵਰਗਾ ਕਿਸੇ ਨੂੰ ਸਮਝ ਆਈ। ਇਤਨੇ ਤੱਕ ਮੇਰੇ ਬੰਗਲੇ ਦੇ ਉੱਤੇ ਦਰਬਾਰ ਖੜੋਤਾ ਰਹਿੰਦਾ ਸੀ, ਮੇਰਾ ਹੁਕਮ ਸੀ ਕੋਈ ਮੰਗਤਾ ਫਕੀਰ ਇਸ ਦਰਵਾਜ਼ੇ ਤੇ ਖੜਾ ਨਾ ਹੋ, ਜੋ ਆਉਂਦਾ ਸੀ ਨਿਰਾਸ਼ ਹੋ ਕੇ ਚਲਾ ਜਾਂਦਾ, ਪਰ ਕੋਈ ਮਹਾਂਪੁਰਸ਼ ਆ ਗਏ ਸਾਈਂ ਦੇ ਪਿਆਰ ਵੱਲ, ਉਹਨਾਂ ਨੇ ਸਦਾ ਕੀਤੀ ਰੱਬ ਦੀਆਂ ਦਾਤਾਂ ਪ੍ਰਾਪਤ ਕਰਨ ਵਾਲਿਓ, ਰੱਬ ਦੇ ਨਾਂ ਤੇ ਕੁਝ ਖਾਣ ਨੂੰ ਦੇਈਓ, ਭੁੱਖ ਲੱਗੀ ਮਹਾਂਪੁਰਸ਼ ਰਾਤ ਦਿਨ ਭਜਨ ਕਰਨ ਵਾਲੇ, ਫੁਰਨਾ ਬਣ ਗਈਆਂ ਸਰੀਰ ਨੂੰ ਆਹਾਰ ਦੇ ਕੇ, ਕਿਉਂਕਿ ਇਸ ਦੀ ਰੱਖਿਆ ਕਰਨੀ ਸਾਡਾ ਫਰਜ਼, ਸਰੀਰ ਇਹਦੀ ਸੰਭਾਲ ਕਰਨੀ ਸਾਡਾ ਫਰਜ਼। ਬਾਣੀ ਚ ਲਿਖਿਆ ਕੱਟ ਵਸੇ ਚਰਨਾਰ ਬਿੰਦ, ਰਸਨਾ ਜਪੇ ਗੋਪਾਲ, ਨਾਨਕ ਸੋ ਪ੍ਰਭ ਸਿਮਰੀ ਹੈ। ਇਸ ਵਾਸਤੇ ਵੀ ਪਾਲਣਾ, ਇਹਨੂੰ ਵਿਸ਼ੇ ਵਿਕਾਰਾਂ ਵਿੱਚ ਜ਼ਾਇਆ ਨਾ ਕਰ, ਇਹਨੂੰ ਲੜਾਈ ਝਗੜਿਆਂ ਚ ਵੇਸਟ ਨਾ ਕਰ। ਮਨੁਸ਼ਾ ਜਨ ਇਹ ਕੋਈ ਸਰੀਰ ਰੋਜ਼ ਰੋਜ਼ ਥੋੜਾ ਨਹੀਂ, ਕਿਸੇ ਮਹਾਂਪੁਰਸ਼ ਨੇ ਤਾਂ ਲਿਖਿਆ ਹੈ ਸਰੀਰ ਇਹ ਤਾਂ ਰੱਬ ਦੇ ਮਿਲਣ ਦਾ ਦਰਵਾਜ਼ਾ ਹੈ, ਜਿਹਦੇ ਵਿੱਚੋਂ ਲੰਘ ਕੇ ਸਾਈਂ ਨੂੰ ਮਿਲ, ਫਿਰ ਇਹਨੂੰ ਜ਼ਾਇਆ ਕਿਉਂ ਕਰੀ ਭੈੜੇ ਕੰਮਾਂ ਚ ਨਿੰਦਿਆ ਚੁਣੀ, ਫਿਰ ਮਿਲ ਜਾਏਗਾ ਨਹੀਂ। ਦਿਲ ਦਰਵਾਜ਼ਾ ਰੱਬ ਦਾ, ਉਹ ਯਾਰ ਨਾ ਇਸ ਨੂੰ ਢਾਲ ਟੱਠਾ ਔਖਾ ਬਣੇਗਾ, ਫਿਰ ਮਿਲੇਗਾ ਕਿਹੜੇ, ਹੋਰ ਤਾਂ ਕੋਈ ਸਾਧਨ ਨਹੀਂ। ਮਨੁਸ਼ਾ ਜਨਮ ਪ੍ਰਾਪਤ ਕਰਕੇ ਹੀ ਤੂੰ ਭਗਤੀ ਕਰ ਸਕਦਾ ਹੈ, ਤੇ ਨਾਮ ਜਪ ਕੇ ਤੈਨੂੰ ਨਾ ਮਿਲ ਸਕੇ, ਕਹੋ ਨਾਨਕ ਇਹ ਤੱਤ ਨਹੀਂ ਸਕੇ। ਇਹ ਤੋਂ ਸਿਧਾਂਤ ਭਗਤੀ ਤੋਂ ਬਗੈਰ ਉਸ ਨਾਮੀ ਨੂੰ ਮਿਲਣ ਵਾਸਤੇ ਉਹਦਾ ਨਾਮ ਹੀ, ਤੇ ਜਪਣ ਦਾ ਸਾਧਨ ਮਨੁਸ਼ਾ ਜੀ। ਬਾਬਾ ਜੀ ਬਚਨ ਕਰਦੇ ਸਨ 84 ਲੱਖ ਜੂਨ, ਮਨੁਸ਼ ਜਨਮ ਜੂਨ ਨਹੀਂ, ਇਹ 84 ਲੱਖ ਜੂਨ ਦਾ ਬਾਦਸ਼ਾਹ। ਬਾਣੀ ਜੀ ਲਿਖਿਆ ਇਸ ਧਰਤੀ ਮੇ ਤੇਰੀ ਸਿਕਰ, ਤੂੰ ਤਾਂ ਹੁਕਮਰਾਨ ਹੈ 84 ਲੱਖ ਜੂਨ ਦਾ,

ਹਥਿਆਰ ਕਰੀ, ਤੈਨੂੰ ਬਾਦਸ਼ਾਹ ਬਣਾ ਕੇ ਭੇਜਿਆ, ਬਾਦਸ਼ਾਹਾਂ ਵਾਲੇ ਕੰਮ ਕਰੀ, ਕਿਧਰ ਨੀਚਾ ਵਾਲੇ ਕੰਮ ਨਾ ਕਰਨ, ਕੁੱਤਿਆਂ ਬਿੱਲੀਆਂ ਵਾਲੇ ਕੰਮ ਨਾ ਕਰਨ ਲੱਗੇ। ਇਨਸਾਨ ਹੋ ਕੇ ਇਨਸਾਨ ਨਾ, ਪਰ ਕਈ ਲੋਕ ਐਸੇ ਨੇ ਵੇਖਣ ਨੂੰ ਇਨਸਾਨ ਪਰ ਕਰਮ ਉਹਨਾਂ ਦੇ ਪਸ਼ੂਆਂ ਵਿੱਚ, ਕਰਤੂਤ ਪਸ਼ੂ ਕੀ ਮਾਨਸ ਜਾ, ਮਾਨਸ ਜਾ। ਇਸ ਵਾਸਤੇ ਜਿਹੜਾ ਪੱਤਾ ਡਾਲੀ ਨਾਲ ਉਹ ਟੁੱਟ ਗਿਆ ਉਹਨੇ ਫਿਰ ਨਹੀਂ ਗਿਆ। ਮਨੁਸ਼ਾ ਜਦੋਂ ਇੱਕ ਵਾਰੀ ਇੱਥੋਂ ਖੁਸ ਗਿਆ, ਫਿਰ ਪਤਾ ਨਹੀਂ ਫਿਰ ਕਦੋਂ ਸੇ ਲਿਆ। ਇਹ ਗੋਲਡਨ ਚਾਂਸ ਉਸ ਵਾਹਿਗੁਰੂ ਦੇ ਮਿਲਣ ਇਹਦੀ ਸਮਾਧ। ਇੱਕ ਵਾਰੀ ਭਾਈ ਸੰਤਾ ਸਿੰਘ ਜੀ ਬਾਬਾ ਜੀ ਦੇ ਹਜ਼ੂਰੀ ਰਾਗੀ ਸਿੱਧੀ ਧਾਰਨਾ ਪੜ੍ਹਦੇ ਸਨ, ਦਾਸ ਨੇ ਦਰਸ਼ਨ ਕੀਤੇ। ਅੱਜ ਕੱਲ੍ਹ ਭਾਈ ਕੇਰ ਸਿੰਘ ਜੀ ਕੀਰਤਨ ਕਰਦੇ ਹਜ਼ੂਰੀ ਆ, ਸ਼ਾਮਾਂ ਦੇ ਦੀਵਾਨ ਭਾਈ ਸੰਤਾ ਸਿੰਘ ਨੇ ਧਾਰਨਾ ਪੜ੍ਹੀ। ਬਿਨ ਹਰ ਭਜਨ ਦੀ ਛੁਟਕਾਰਾ ਦੇਖ ਲੈ ਵਿਚਾਰ ਕਰ, ਦੋ ਚਾਰ ਵਾਰੀ ਪੜ੍ਹੇ ਤੇ ਬਾਬਾ ਜੀ ਬਿਰਾਗਰ ਲਗਾ ਕੇ ਬਹਿੰਦੇ ਸੀ, ਅਕਾਲ ਪੁਰਖ ਨਾਲ ਜੁੜ ਜਾਂਦੇ ਸੀ ਬਿਰਾਗਰ ਨਾਲ। ਸੰਤਾ ਸਿੰਘ ਕੀ ਪੜ੍ਹੇ ਹੈ ਗਰੀਬ ਨਵਾਜ, ਬਿਨ ਹਰ ਭਜਨ ਨਹੀਂ ਛੁਟਕਾਰਾ ਦੇਖ ਲੈ ਵਿਚਾਰ ਕਰ। ਬਾਬਾ ਜੀ ਕਹਿਣ ਲੱਗੇ ਅਜੇ ਵਿਚਾਰ ਕਰਨ ਦੀ ਗੁੰਜਾਇਸ਼ ਹੈ, ਆਖੋਸ਼ੀ ਅਜੇ ਵਿਚਾਰ ਕਰਨ ਦੀ ਲੋੜ ਹੈ। ਬਾਬਾ ਜੀ ਕਹਿਣ ਲੱਗੇ ਜਿਹੜੀ ਵਿਚਾਰ ਗੁਰੂ ਨਾਨਕ ਨੇ ਪਹਿਲਾਂ ਕਰ ਦਿੱਤੀ ਹੈ ਉਹ ਆਪਾਂ ਕੀ ਕਰਨੀ, ਆਪਾਂ ਤਾਂ ਅਮਲ ਕਰਨਾ। ਵਿਚਾਰ ਵਿਚਾਰ ਵੀ ਚੰਗੀ ਚੀਜ਼ ਹੈ, ਪਰ ਜਿਹੜੀ ਵਿਚਾਰ ਬਾਪੂ ਨੇ ਕਰ ਦਿੱਤੀ ਫਿਰ ਸਿੱਖ ਦਾ ਫਰਜ਼ ਹੈ ਉੱਥੇ ਅਮਲ ਕਰ। ਸੰਤਾ ਸਿੰਘ ਵਿਚਾਰ ਦੀ ਲੋੜ ਹੈ, ਭਾਈ ਸੰਤਾ ਸਿੰਘ ਖਾਮੋਸ਼ ਕਰੋ। ਬਾਬਾ ਜੀ ਕਹਿਣ ਲੱਗੇ ਪੜ੍ਹੋ ਕੀ

Thank you.

ਬਾਕੀ ਰਹੋ ਲਗਨ ਫਿਰਿਓ ਬਲ ਮਾਹੀ ਸਾਖੀ ਭਮਿਓ ਦੁਖਦਾ ਸੁਖ ਸੈ ਨਾਹੀ ਮਨ ਕਾਮਨਾ ਤੀਰਤ ਜਾਏ ਬਸਿਓ ਸਿਰ ਕਰੋ ਤਾਰਾਏ ਮਨ ਕੀ ਮੈਲ ਨਾ ਉਤਰੇ ਇਹ ਜੇ ਲਖ ਯਤਨ ਕਰਾਏ ਤਨ ਸੁਖਾਮਨੀ ਹੈ ਵਰ ਗੈਵਰ ਬਹੁਤ ਦਾਨ ਦਤਾਰਾ ਅਨਭਦਰ ਭੂਮ ਬਹੁ ਅਰਪੈ ਨਹਿ ਮਿਲੀਏ ਹਰ ਦੁਆਰਾ ਪੂਜਾ ਅਰਚਾ ਬੰਧਨ ਜੰਗਾ।

समाधि लगा के बैठी। अमृत वेला है, सारी कुदरत विस्मार

ਸਭ ਤੋਂ ਵੱਡਾ ਸਤਿਗੁਰੂ। ਸਤਿਗੁਰੂ ਨਾਨਕ ਸਾਰਿਆਂ ਤੋਂ ਵੱਡਾ ਕਿਉਂ ਹੈ? ਇਸ ਵਾਸਤੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨਾਲ, ਹਿੰਦੂ ਮੁਸਲਮਾਨ ਸਾਰਿਆਂ ਨਾਲ ਪਿਆਰ ਕੀਤਾ ਤੇ ਸਾਰਿਆਂ ਦਾ ਭਲਾ ਮੰਗਿਆ। ਬਾਬੇ ਨੇ ਅਰਦਾਸ ਕੀਤੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ। ਫਿਰ ਜੇ ਗੁਰੂ ਨੂੰ ਵੱਡਾ ਕਵਾਂਗੇ ਤਾਂ ਬਖਸ਼ਿਸ਼ ਕੀ ਹੋਵੇਗੀ? ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ ਕਿ ਭਾਈ ਜੇ ਤੁਸੀਂ ਗੁਰੂ ਨੂੰ ਵੱਡਾ ਕਹੋਗੇ ਗੁਰੂ ਤੁਹਾਨੂੰ ਵੱਡਾ ਬਣਾ ਦੇ। ਇਹ ਤਾਂ ਜੇ ਹਬੀਜੇ ਗੁਰੂ ਨਾਨਕ ਦੀਆਂ ਵਡਿਆਈਆਂ ਕਰਨ ਵਾਲਾ ਦੁਨੀਆਂ ਉਹਦੀਆਂ ਵਡਿਆਈਆਂ। ਇਸ ਵਾਸਤੇ ਗੁਰੂ ਦੀ ਵਡਿਆਈ ਕਰਨੀ, ਗੁਰੂ ਨੂੰ ਵੱਡਾ ਕਹਿਣਾ। ਇਹ ਨਹੀਂ ਵੀ ਸਾਡੇ ਕਹਿਣ ਨਾਲ ਉਹ ਹੋਰ ਵੱਡਾ ਹੋ ਜਾਏਗਾ, ਆਪਣੀ ਹਉਮੈ ਦੀ ਮਹਿਲ ਨੂੰ ਲਾਉਣ। ਪਰ ਦੁਨੀਆਦਾਰ ਨੂੰ ਜੇ ਵੱਡਾ ਕਹੀਏ ਤਾਂ ਉਹਦੇ ਅੰਦਰ ਹਉਮੈ ਵੱਧ ਜਾਂਦੀ। ਬਾਕੀ ਮੈਂ ਕੁਛ ਕਿਉਂਕਿ ਰੋਗ ਜੋ ਲੱਗਾ। ਗੰਗਾ ਰਾਮ ਨੇ ਕਿਹਾ ਕਿ ਮਹਾਂਪੁਰਸ਼ਾਂ ਨੂੰ ਘਰੋਂ ਦੇ ਜਾ ਕੇ ਮੈਂ ਕਿਹਾ ਚਲੇ ਜਾਓ, ਤੁਹਾਨੂੰ ਇੱਥੋਂ ਕੁਛ ਨਹੀਂ ਮਿਲੇਗਾ। ਨਾ ਬਾਈ ਪਿਆਰਿਆ, ਵਾਹਿਗੁਰੂ ਨੇ ਤੈਨੂੰ ਸਭ ਕੁਝ ਦਿੱਤਾ ਹੈ, ਵਾਹਿਗੁਰੂ ਦੇ ਨਾਂ ਤੇ ਮੰਗਦੇ। ਮੈਨੂੰ ਕ੍ਰੋਧ ਆ ਗਿਆ, ਮੈਂ ਅੰਦਰੋਂ ਹੰਟਰ ਚੁੱਕ ਲਿਆ ਤੇ ਦੇ ਦੋਸੇ ਫਕੀਰ ਨੂੰ ਕੁੱਟਣਾ ਸ਼ੁਰੂ ਕਰ, ਬੜਾ ਮਾਰਿਆ, ਮਾਰ ਮਾਰ ਕੇ ਬੇਹੋਸ਼ ਕਰ। ਕ੍ਰੋਧ ਚੰਡਾਲ ਹੈ, ਕਾਮ ਕ੍ਰੋਧ ਤਨ ਵਸੇ ਚੰਡਾਲ। ਕੁਝ ਸਮੇਂ ਦੇ ਬਾਅਦ ਫਕੀਰ ਨੂੰ, ਮਹਾਂਪੁਰਸ਼ ਨੂੰ ਸੁਰਤ ਆਈ, ਉੱਠਿਆ, ਮੇਰੇ ਵੱਲ ਤੱਕਿਆ ਤੇ ਕੁਝ ਕਹਿਣ ਲੱਗਾ। ਕੀ ਕਹਿੰਦਾ? ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ। ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ, ਕਿਉਂਕਿ ਫਕੀਰੋ ਕਾ ਯਹੀ ਧਰਮ ਹੈ ਸਭ ਕੋ ਸੁਖਾ ਕਰੇ। ਫਕੀਰ, ਫਕੀਰ ਦਾ ਅਰਥ ਕੀ? ਬਾਬਾ ਆਨੰਦ ਸਿੰਘ ਜੀ ਮਹਾਰਾਜ ਆਪਣੇ ਪਵਿੱਤਰ ਰਸਨਾ ਤੋਂ ਫਕੀਰ ਦਾ ਅਰਥ ਕਰਦੇ ਤਿੰਨ ਲਫ਼ਜ਼ ਹਨ, ਫੱਫਾ ਕੱਕਾ ਰਾਰਾ। ਤਿੰਨ ਲਫ਼ਜ਼ ਹਨ ਫਕੀਰ ਬਣਨ ਵਾਸਤੇ, ਫਿਰ ਤਿੰਨਾਂ ਲਫ਼ਜ਼ਾਂ ਦਾ ਕੋਈ ਨਾ ਕੋਈ ਅਰਥ। ਫਕੀਰ ਕੌਣ ਹੈ? ਫੱਫਾ ਕਹਿੰਦਾ ਫਾਕਾ, ਆਖੋ ਸ੍ਰੀ ਵਾਹ, ਜੇ ਮਿਲ ਗਿਆ ਤਾਂ ਛੱਕ ਲਿਆ, ਜੇ ਨਹੀਂ ਮਿਲਿਆ ਤਾਂ ਇਹ ਸ਼ਰਾਬ ਨਹੀਂ ਦੇ, ਜਵੇ ਦੇ ਤਾਂ ਫੱਫਾ ਫਾਕਾ। ਤੇ ਕੱਕਾ ਕੀ ਕਹਿੰਦਾ ਹੈ? ਕਿਨਾਰਾ, ਦੁਨੀਆ ਤੋਂ ਕਿਨਾਰਾ। ਤੇ ਰਾਰਾ ਕਹਿੰਦਾ ਰਹਿਮ, ਆਖੋ ਸ੍ਰੀ ਰਹਿਮ। ਔਖੀ ਕਾਰ ਫਕੀਰਾਂ ਵਾਲੀ ਸੂਲੀ ਤੇ ਚੜ ਬਹਿਣਾ, ਗਲੀ ਗਲੀ ਦੀ ਪਿੱਛਿਆ ਮੰਗਣੀ, ਹਾਂਜੀ ਹਾਂਜੀ ਕਹਿਣਾ, ਨਹੀਂ ਕਿਸੇ ਨੂੰ ਮੰਦਿਆਂ ਕਹਿਣਾ, ਸਭ ਨੂੰ ਚੰਗਿਆਂ ਕਹਿਣਾ। ਫਿਰ ਸਾਈਂ ਲੋਕਾਂ ਇਹ ਗੁਣ ਫਕੀਰਾਂ ਤੇ ਜਿਉਂਦਿਆਂ ਮਰ ਰਹੇ। ਮੈਂ ਤਾਂ ਤੈਨੂੰ ਕੁਛ ਨਹੀਂ ਕਹਿੰਦਾ, ਪਰ ਜੋ ਕੁਝ ਤੋਂ ਬੀਜਿਆ ਨਾ ਉਹਦਾ ਫਲ ਤੈਨੂੰ ਜ਼ਰੂਰ ਮਿਲ। ਸਾਈ ਦਾ ਪਿਆਰਾ ਕਹਿ ਕੇ ਚਲਾ ਗਿਆ। ਫਿਰ ਥੋੜੇ ਦਿਨਾਂ ਦੇ ਬਾਅਦ ਹੀ ਮੈਨੂੰ ਘਾਟੇ ਪੈਣ ਲੱਗ ਗਏ, ਆਖੋ ਸ੍ਰੀ ਵਾਹਿਗੁਰੂ। ਸੰਤਨ ਦੁੱਖ ਪਾਏ ਤੇ ਸੁਖ ਪਾਏ ਸਾਧਨ ਤੇ, ਸੰਤਨ ਸੇਤੀ ਮੁਸ਼ਕਰੀ ਕੁਲ ਡੋਬਨ ਕੀ ਤਾਰ, 56 ਕਰੋੜ ਯਾਦਵ ਗਲੇ ਤੇ ਸਣੇ ਕ੍ਰਿਸ਼ਨ ਹੋਤਾ। ਇਹ ਸਾਖੀ ਤੁਸੀਂ ਜਾਣਦੇ ਦਰਬਾਰ ਸਾਰੀ ਕੀ। ਸੰਤਨ ਸੇਤੀ ਮਸਕਰੀ ਕੁਲ ਡੋਬਨ ਕੀ ਰੀਤ, ਭਗਵਾਨ ਸੇਵਾ ਕਰੇ ਤੇ ਹੁਜਤਾ ਕਰੇ ਪਲੀਤ। ਘਾਟੇ ਪੈਣੇ ਸ਼ੁਰੂ ਹੋ ਗਏ, ਦਿਨਾਂ ਦੇ ਅੰਦਰ ਹੀ ਸਾਰਾ ਕਾਰੋਬਾਰ ਠੱਪ ਹੋ ਗਿਆ। ਸਾਰੇ ਸ਼ਹਿਰ ਵਿਚ ਸੇਠ ਗੰਗਾ ਰਾਮ ਗੰਗਾ ਰਾਮ, ਕਾਟੇ ਪੈ ਗਏ, ਮਾਇਆ ਚਲੀ ਗਈ, ਹੁਣ ਸਾਰੇ ਮੈਨੂੰ ਗੰਗੂ ਗੰਗੂ ਕਹਿੰਦੇ, ਆਖੋ ਸ੍ਰੀ ਵਾਹਿਗੁਰੂ। ਇਹ ਮਾਇਆ ਦਾ ਹੀ ਖੇਡ ਹੈ। ਪਰਸੂ ਪਰਸਾ ਪਰਸਰਾ ਇਤਨੇ ਤੱਕ ਕਾਟੇ ਪੈ ਗਏ, ਲੈਣੇ ਵਾਲੇ ਆ ਗਏ, ਜਿਸ ਕੋਠੀ ਵਿਚ ਰਹਿੰਦਾ ਸਾਂ ਧੱਕੇ ਮਾਰ ਕੇ ਮੈਨੂੰ ਬਾਹਰ ਕਰ ਦਿੱਤਾ।
ਨਿਮਾਣਾ ਜਿਹਾ ਗੰਗੂ ਆਪਣੇ ਬੱਚਿਆਂ ਤੇ ਘਰਵਾਲੀ ਨੂੰ ਲੈ ਕੇ ਸੋਚਿਆ ਕਿਧਰ ਜਾਵਾਂ, ਜੰਗਲ ਹੀ ਚਲਾ। ਜਿਸ ਸ਼ਹਿਰ ਵਿਚ ਰਾਜ ਕੀਤਾ ਹੋਵੇ ਅੱਜ ਮੇਰੀ ਇਹ ਦਿਸ਼ਾ, ਕੋਲ ਕੁਝ ਵੀ ਨਹੀਂ। ਇੱਕ ਦਿਨ ਬੀਤਿਆ, ਦੂਜਾ ਦਿਨ, ਤੀਜਾ ਦਿਨ, ਮਾਸੂਮ ਬੱਚਿਆਂ ਵੱਲ ਵੇਖ ਕੇ ਮੈਨੂੰ ਤਰਸ ਆਇਆ। ਉਹ ਪਾਪੀ ਮਨ, ਚੱਲ ਸ਼ਹਿਰ ਵਿਚ ਕੋਈ ਮਿਹਨਤ ਮਜ਼ਦੂਰੀ ਕਰ, ਇਹਨਾਂ ਬੱਚਿਆਂ ਨੂੰ ਕੁਝ ਖਾਣ ਵਾਸਤੇ ਲਿਆ ਕੇ। ਕਰਤੂਤਾਂ ਤੇਰੀਆਂ ਹਨ, ਮਾਲ ਦਾ ਇਹ ਪੈ ਭੁਗਤੇ। ਸ਼ਹਿਰ ਵਿਚ ਆ ਗਿਆ, ਤੁਰਿਆ ਜਾਂਦਾ ਸਾ। ਅੱਗੇ ਹਲਵਾਈ ਦੀ ਦੁਕਾਨ, ਕਿਸੇ ਨੇ ਮਠਿਆਈ ਲੈ ਕੇ ਖਾਧੀ ਤੇ ਦੋਨਾਂ ਸੁੱਟ ਦਿੱਤਾ। ਮੈਂ ਦੂਰੋਂ ਤੱਕਿਆ, ਦੋ ਬੱਚਿਆਂ ਨੇ ਆ ਕੇ ਦੋਨੇ ਨੂੰ ਪਕੜ ਲਿਆ। ਇਹ ਕਹਿੰਦਾ ਇਹਦੇ ਵਿੱਚ ਜੋ ਕੁਛ ਲੱਗਾ ਮੈਂ ਖਾਣਾ, ਦੂਜਾ ਕਹਿੰਦਾ ਮੈਂ ਖਾਣਾ। ਉਹ ਕਹਿੰਦਾ ਤਿੰਨ ਦਿਨ ਹੋ ਗਏ ਮੈਨੂੰ ਕੁਝ ਨੀ ਮਿਲਿਆ, ਮੈਂ ਇਹਦੇ ਜੋ ਕੁਛ ਹੈ ਉਹ ਖਾਣਾ। ਦੂਜਾ ਕਹਿੰਦਾ ਮੈਨੂੰ ਵੀ ਤਿੰਨ ਦਿਨ ਹੋ ਗਏ। ਬੱਚਿਆਂ ਦੀ ਹਾਲਤ ਨੂੰ ਤੱਕ ਕੇ, ਉਹਨਾਂ ਦੀ ਆਵਾਜ਼ ਨੂੰ ਸੁਣੇ, ਮੇਰਾ ਦਿਲ ਕੰਬ ਗਿਆ। ਮੈਨੂੰ ਆਪਣੇ ਬੱਚੇ ਯਾਦ ਆਏ। ਅਰਜੀ ਕੀ ਪੁੱਛਦੇ ਹੋ? ਜਿਸ ਵੇਲੇ ਮੈਂ ਨੇੜੇ ਆਇਆ, ਕੀ ਆ ਕੇ ਤੱਕਿਆ, ਮੇਰੇ ਬੱਚੇ ਸਨਾ ਖੁਸ਼ ਨਹੀਂ ਬਣ ਛੱਤੀ ਪਦਾਰਥ ਖਾਣ ਵਾਲਿਆਂ ਦੀ। ਅੱਜ ਇਹ ਹਾਲ ਸੋਚਿਆ ਮਨ, ਇਸ ਜ਼ਿੰਦਗੀ ਨਾਲੋਂ ਮਰ ਜਾਣਾ ਚਾਹੀਦਾ। ਹਾਰ ਕੇ ਨਦੀ ਤੇ ਪਹੁੰਚਿਆ, ਛਾਲ ਮਾਰ ਕੇ ਮਰਨਾ ਚਾਹੁੰਦਾ ਸਾ, ਪਰ ਮਰਨਾ ਬੜਾ ਕਠਿਨ। ਦੂਰੋਂ ਭੱਜ ਕੇ ਇੱਕ ਵੀ ਆਇਆ ਨਦੀ ਤੇ, ਖੋ ਗਿਆ ਦੂਜੀ ਵੇਰੀ, ਫਿਰ ਹੁਣ ਤੀਜੀ ਵੇਰੀ ਤਹੀਆ ਕਰਕੇ ਆਇਆ ਸਾ ਕਿ ਛਾਲ ਮਾਰ ਕੇ ਮਰ ਜਾਣਾ ਹੈ। ਪਰ ਅਚਾਨਕ ਹੀ ਤੁਹਾਡੇ ਸੋਹਣੇ ਹੱਥ ਨੇ ਮੇਰੀ ਬਾਹ ਫੜ ਲਈ, ਤਾਂ ਮੈਨੂੰ ਛੱਡ ਦਿਓ, ਮੈਨੂੰ ਮਰ ਜਾਣ। ਉਹ ਪਿਆਰੀ ਸਾਹ ਸੰਗਤ, ਇਹ ਬਖਸ਼ੀ ਰੂਹ ਕੌਣ ਸੀ? ਕੋਈ ਪਿਆਰ ਵਾਲਾ ਗੁਰਸਿੱਖ ਜੋ ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹਦਾ, ਗੁਰੂ ਗੁਰੂ ਜਪਦਾ। ਪਿਆਰਿਆ ਗੰਗਾ ਰਾਮਾ, ਇਸ ਤਰ੍ਹਾਂ ਨਾ ਮਰ, ਇਹ ਮਰਨਾ ਕੋਈ ਜਾਇਜ਼ ਨਹੀਂ। ਕਬੀਰ ਜੀ ਨੇ ਲਿਖਿਆ, ਮੋਹ ਮਰਨੇ ਕਾ ਚਾਹੋ ਹੈ, ਮਰੋ ਤੋ ਹਰ ਕੇ ਦੁਆ। ਸੇਵਾ ਕਰ, ਦੇਸ਼ ਤੇ ਕੌਮ ਵਾਸਤੇ ਕੁਰਬਾਨੀ ਦੇ, ਉਹ ਮਰਨਾ ਪ੍ਰਵਾਨ। ਪਰ ਗੰਗਾ ਰਾਮ, ਮਾਇਆ ਵਾਸਤੇ ਤੂੰ ਮਰਦਾ, ਤੂੰ ਮੇਰੇ ਨਾਲ ਚੱਲ ਜੀ। ਮੈਨੂੰ ਕਿੱਥੇ ਲੈ ਜਾਓਗੇ? ਮੇਰੀ ਤਾਂ ਕੋਈ ਥਾਂ ਨਹੀਂ। ਗੁਰਸਿੱਖ ਨੇ ਕਿਹਾ, ਮੈਂ ਤੈਨੂੰ ਆਪਣੇ ਗੁਰੂ ਕੋਲ ਲੈ ਜਾ। ਗੁਰੂ? ਤੁਹਾਡਾ ਗੁਰੂ ਕੌਣ ਹੈ? ਸਿੱਖ ਨੇ ਕਿਹਾ, ਨਿਵਾਣਿਆਂ ਦਾ ਮਾਣ ਮੇਰਾ ਗੁਰੂ, ਨਿਤਾਣਿਆਂ ਦਾ ਤਾਣ ਮੇਰਾ ਗੁਰੂ, ਨਿਆਸਰਿਆਂ ਦਾ ਆਸਰਾ ਗੁਰੂ, ਨਿਉਟਿਆਂ ਦੀ ਓਟ ਮੇਰਾ ਗੁਰੂ। ਗੰਗਾ ਰਾਮ ਹੈਰਾਨ ਹੋ ਗਿਆ, ਨਿਵਾਣਿਆਂ ਦਾ ਮਾਣ ਤੁਹਾਡਾ ਗੁਰੂ? ਕਹਿਣ ਲੱਗਾ, ਮੈਂ ਨਹੀਂ ਮੰਨਦਾ। ਕਿਉਂ? ਗੰਗਾ ਰਾਮ ਕਹਿਣ ਲੱਗਾ, ਮੇਰੇ ਵਰਗਾ ਵੀ ਕੋਈ ਨਿਮਾਣਾ ਹੈ? ਤੇ ਜੇ ਮੈਨੂੰ ਮਾਣ ਨਹੀਂ ਮਿਲਿਆ ਤਾਂ ਮੇਰੇ ਵਾਸਤੇ ਕਾਹਦਾ ਤੁਹਾਡਾ ਗੁਰੂ? ਲੇਕਿਨ ਇਹ ਕਿਹਾ, ਤਾਂ ਹੀ ਉਹ ਤਾਂ ਤੈਨੂੰ ਕਹਿੰਦਾ, ਨਾਲ ਚੱਲ ਮੇਰੇ ਗੁਰੂ। ਤੁਹਾਡੇ ਗੁਰੂ ਦਾ ਨਾਮ ਕੀ ਹੈ? ਸਿੱਖ ਨੇ ਪਿਆਰ ਨਾਲ ਕਿਹਾ, ਗੰਗਾ ਰਾਮ। ਮੈਂ, ਤੀਜਾ ਗੁਰੂ ਨਾਨਕ, ਧੰਨ ਗੁਰੂ ਅਮਰਦਾਸ ਪਾਤਸ਼ਾਹ। ਤੁਸੀਂ ਵੀ ਆਖੋ, ਧੰਨ ਗੁਰੂ ਅਮਰਦਾਸ ਪਾਤਸ਼ਾਹ। ਗੁਰੂ ਕੋਲ ਚ ਜਿੱਥੋਂ ਸਾਰੀਆਂ ਦਾਤਾਂ ਦੇ ਦੋਵੇਂ ਤੁਰ ਪਏ, ਪਹੁੰਚ ਗਏ ਕਿੱਥੇ? ਸ੍ਰੀ ਗੋਇੰਦਵਾਲ ਸਾਹਿਬ। ਸ੍ਰੀ ਗੋਇੰਦਵਾਲ ਸਾਹਿਬ ਜੀ ਕਾ ਦੇ ਅੰਦਰ ਕੇ ਪਿਆਰੀ ਸਾਧ ਸੰਗਤ, ਬੋਲੋ ਸਤਨਾਮ। ਤੀਜੇ ਪਾਤਸ਼ਾਹ ਦਾ ਦਰਬਾਰ ਸਜੇ, ਸੰਗਤਾਂ ਜੁੜੀਆਂ ਹਨ, ਕੀਰਤਨ ਹੋ ਰਿਹਾ। ਗੰਗਾ ਰਾਮ ਨੇ ਦਰਸ਼ਨ ਹੀ ਕੀਤੇ ਨੇ, ਤਨ ਮਨ ਠਰ ਪਿਆ। ਸਿੱਖ ਨੇ ਕਿਹਾ, ਗੰਗਾ ਰਾਮ, ਜਾਗਦੀ ਜੋਤ ਮੇਰਾ ਗੁਰੂ ਹੈ, ਅੰਤਰਗਾਮੀ ਹੈ। ਹੁਣ ਤੈਨੂੰ ਮਾਇਆ ਚਾਹੀਦੀ ਹੈ ਨਾ? ਇੱਥੇ ਬਾਉਲੀ ਸਾਹਿਬ ਦੀ ਸੇਵਾ ਹੋ ਰਹੀ, ਦੋ ਤਰ੍ਹਾਂ ਦੀ ਸੇਵਾ ਇੱਥੇ ਹੈ, ਇੱਕ ਨਿਸ਼ਕਾਮ ਤੇ ਇੱਕ ਸਾਕਾਮ। ਸਾਕਾਮ ਸੇਵਾ ਕਿਸੇ ਕਾਮਨਾ ਨਾਲ ਕੀਤੀ ਜਾਵੇ, ਜਿਹੜੇ ਇੱਥੇ ਕਰਦੇ ਹਨ ਉਹਨਾਂ ਨੂੰ ਅਠਿਆਨੀ ਰੋਜ਼ ਮਿਲਦੀ ਤੇ ਦੋਵੇਂ ਦਾ ਪ੍ਰਸ਼ਾਦਾ ਲੰਗਰ। ਤੇ ਕਈ ਐਸੇ ਵੀ ਪਿਆਰ ਵਾਲੇ ਗੁਰਮੁਖ ਹਨ ਜਿਹੜੇ ਨਿਸ਼ਕਾਮ ਸੇਵਾ ਕਰ। ਹੁਣ ਇਹ ਤੇਰੀ ਮਰਜ਼ੀ, ਚਾਹੇ ਸਾਕਾਮ ਸੇਵਾ ਕਰ ਚਾਹੇ ਨਿਸ਼ਕਾਮ। ਸਾਕਾਮ ਸੇਵਾ ਕਿਸੇ ਕਾਮਨਾ ਨਾਲ ਪੂਰੀ ਹੋ ਜਾਂਦੀ, ਪਰ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ ਉਹਨਾਂ ਨੂੰ ਕੀ ਮਿਲਦਾ ਹੈ? ਪਿਆਰੀ ਸਾਧ ਸੰਗਤ,
ساکام سیوا بھی کدے ضائع نہیں جائیں جو گرمخ تن من تن نال گرو کر دی سے. گسائی تلسی داس جی نے لکھے ہے نا, تلسی دیر نہ کیجیے پجیے نام سجائے لوک مجوری دیتے ہیں کیوں راکھے بھگوان. کسی بندے دا کم کریے بھی مجوری دے تے رب کیویں رکھ لے, بھگوان کیویں رکھے گا. پانچ لکھے جا کے سمرن سب کچھ پائیے تو برتھی کسی بھی جیڑا گرمت ایک قدم بھی گرو وال رکھتا ہے وہ پھل بھی ضرور ملتا. بابا جی تو بدل کر دے سن جی گرو نے پیار کا فرنا ہی بنا لیے نا تو بدل بھی بخش بخش چنگا راما انہیں تیری مرضی کیڑی سیوا کرنا چاہتے. سوچن لگ گیا اٹھانی روز والی سیوا کر پر جنہیں لکھاں گنے انہوں نے واسطے آسانی کی چیز. خیال آیا چلو منا نسکام سیوا کر, سیدھا لنگر چ آ گیا. گنگا رام لاہور دے رہن والا ہے سیٹھ, اج تن گرو امرداس پاتشاہ دے لنگر جھوٹے پانڈے پہ ہماری سیوا کر دے. ایک مہینہ بیت گیا, دو مہینے, تین مہینے, پر کدے بھی سدگر سچے پاتشاہ جی نے آ کے نہیں پوچھا تو کون ہے, کی سیوا کرتا ہے, کس واسطے کر. پر گنگا رام من نو سمجھاندا ہے میں نے گرو انتر جامی تو لگا رہا جی گرو کر دی سیوا ملی ہے تو کری. گنگا رام نالے جھوٹے پانڈے مائی دا رہا ہے نالے پڑھتا رہے کی

ਸੇਵਾ। ਬਾਬਾ ਜੀ ਬਚਨ ਕਰਦੇ ਸਨ, ਕਰ ਸੇਵਾ ਤੇ ਖਾ ਕਰ ਮਜ਼ੂਰੀ ਤੇ ਖਾ। ਇਸ ਆਸ ਵਿੱਚ ਗੰਗਾ ਰਾਮ 6 ਮਹੀਨੇ ਲੰਗਰ ਦੇ ਜੂਠੇ ਪਾਂਡੇ ਮਾਏ। ਅੱਜ ਅੰਮ੍ਰਿਤ ਵੇਲੇ ਦੀਵਾਨ ਦੀ ਸਮਾਪਤੀ ਹੋਈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਉੱਠੇ ਤੇ ਸਿੱਧੇ ਲੰਗਰ ਚ ਗੰਗਾ ਰਾਮ ਦੇ ਕੋਲ ਆ ਕੇ ਖੜੋ। ਗੰਗਾ ਰਾਮਾ ਕੀ ਵਿਆਹ ਕਰਦਾ, ਜੋ ਸਿਰ ਚੁੱਕਿਆ ਕੀ ਤੱਕਿਆ ਤੀਜੇ ਪਾਤਸ਼ਾਹ ਸਾਹਮਣੇ, ਹੱਥ ਸਵਾਹ ਨਾ ਲਿਬੜੇ ਉੱਠਿਆ ਤੇ ਆਪਣਾ ਸਿਰ ਜਿਹੜਾ ਸੀ ਸਾਹਿਬਾਂ ਦੇ ਚਰਨ ਲੱਗ। ਹਜ਼ੂਰ ਕਹਿਣ ਲੱਗੇ ਉੱਠ ਗੰਗਾ ਰਾਮ, ਉੱਠ ਉੱਠ ਗੰਗਾ ਰਾਮ। ਕੀ ਕਰਦਾ ਰਹੇ ਪਾਤਸ਼ਾਹ ਲੰਗਰ ਦੇ ਜੂਠੇ ਪਾਂਡੇ ਮਾਏ? ਹਜ਼ੂਰ ਮੁਸਕਰਾ ਪਏ, ਕਹਿਣ ਲੱਗੇ ਗੰਗਾ ਰਾਮ ਕਿਤਨਾ ਚਿਰ? 6 ਮਹੀਨੇ। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਤੋਂ ਸਾਧ ਸੰਗਤ ਦੇ ਜੂਠੇ ਪਾਂਡੇ ਮਾਂਜੇ, ਤੇਰੀ ਸੇਵਾ ਪ੍ਰਵਾਨ ਹੈ, ਮੰਗ ਕੀ ਮੰਗ, ਬਿਰਥੀ ਕਾਲ ਨਾ ਜਾ ਸਿੰਘੋ, ਜੇ ਸਿੱਖ ਕਾਲ ਨਾ ਕਾਲਦਾ ਹੈ ਤਾਂ ਗੁਰੂ ਬਖਸ਼ੇ ਜ਼ਰੂਰ, ਮੰਗ ਕੀ ਮੰਗ। ਗੰਗਾ ਰਾਮ ਸੋਚਣ ਲੱਗ ਗਿਆ ਕੀ ਮੰਗਾਂ, ਪਾਤਸ਼ਾਹ ਜੋ ਮੰਗਾਂ ਦੇ ਦਿਓਗੇ? ਹਜ਼ੂਰ ਕਹਿਣ ਲੱਗੇ ਹਾਂ, ਇਹ ਗੁਰੂ ਨਾਨਕ ਦਾਦਾ, ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਮਹਾਰਾਜ, ਜੋ ਮੰਗਾਂ। ਹਜ਼ੂਰ ਕਹਿਣ ਲੱਗੇ ਮੰਗ। ਤੀਜੀ ਵਾਰੀ ਪਾਤਸ਼ਾਹ ਕਹਿਣ ਲੱਗੇ ਗੰਗਾ ਰਾਮ ਬੋਲਦਾ ਸੀ ਕੀ ਚਾਹੁੰਦਾ ਇਹ? ਗੰਗਾ ਰਾਮ ਨੇ ਕਿਹਾ ਮਹਾਰਾਜ ਜੇ ਮੇਰੇ ਤੇ ਟੁੱਟੇ ਹੋ ਤਾਂ ਮੈਨੂੰ ਅੱਗੇ ਵਰਗਾ ਬਣਾ ਦਿਓ। ਆਖੋ ਸ੍ਰੀ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ। ਹਜ਼ੂਰ ਮੁਸਕਰਾ ਪਏ, ਕਹਿਣ ਲੱਗੇ ਅੱਗੇ ਵਰਗਾ ਬਣਾਈਏ ਕਿ ਅੱਗੇ ਨਾਲੋਂ ਵੀ ਵੱਡਾ ਬਣਾ ਦੇਈਏ? ਪਾਤਸ਼ਾਹ ਤੇਰੀ ਕਿਰਪਾ ਹਜ਼ੂਰ, ਕਹਿੰਦੀ ਚਲਾ ਜਾ, ਗੁਰੂ ਦੀ ਓਟ ਆਸਰਾ ਰੱਖੀ, ਧੰਨ ਗੁਰੂ ਨਾਨਕ ਦੀ ਬਖਸ਼ਿਸ਼ ਦੁਆਰਾ ਅੱਗੇ ਨਾਲੋਂ ਵੀ ਵੱਡਾ। ਗੰਗਾ ਰਾਮ ਦਿੱਲੀ ਆ ਗਈ, ਕੁਝ ਦਿਨ ਫਿਰਦਾ ਫਿਰਾਂਦਾ ਰਿਹਾ, ਕੋਈ ਕੰਮ ਕਾਰ ਨਹੀਂ ਬਣਿਆ। ਇੱਕ ਦਿਨ ਨਿਰਾਸ਼ ਹੋ ਕੇ ਰੋ ਪਿਆ, ਅਰਦਾਸ ਕੀਤੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਵਚਨ ਕੀਤਾ ਸੀ ਅੱਗੇ ਨਾਲੋਂ ਵੀ ਵੱਡਾ, ਪਰ ਮੈਨੂੰ ਤਾਂ ਰੋਟੀ ਦਾ ਵੀ ਫਿਕਰ ਪੈ ਗਈ। ਸਾਹਿਬਾਂ ਨੇ ਪ੍ਰੇਰਨਾ ਦਿੱਤੀ, ਦ੍ਰਿਸ਼ਟਾਂਤ ਦਿੱਤਾ, ਗੰਗਾ ਰਾਮ ਘਾਬਰ ਨਾ, ਜਿੱਥੇ ਵੱਡੇ ਵੱਡੇ ਸੇਠ ਕੋਠੀਆਂ ਵਾਲੇ ਬੈਠੇ ਹਨ ਨਾ, ਤੂੰ ਵੀ ਕਿਰਾਏ ਤੇ ਕੋਠੀ ਲੈ ਲੈ ਲੈ ਲਈ। ਬਹਿ ਗਏ, ਨਿਰੰਕਾਰ ਦੀ ਨੇਤ ਇੱਕ ਪਠਾਨ ਆ ਗਿਆ, ਇਹਦੇ ਕੋਲ 1000 ਮੋਹਰ ਸੀ ਤੇ ਲਾਹੌਰ ਦੀ ਹੁੰਡੀ ਕਰਨੀ ਸੀ। ਸਾਰੇ ਸੇਠਾਂ ਕੋਲ ਗਿਆ ਵੀ 1000 ਮੋਹਰ ਦੀ ਹੁੰਡੀ, ਸਾਰਿਆਂ ਨੇ ਸਿਰ ਫੇਰਿਆ, ਅਸੀਂ ਨਹੀਂ ਕਰ ਸਕਦੇ। ਪਠਾਨ ਬੜਾ ਹੈਰਾਨ ਹੋਏ, ਕਹਿਣ ਲੱਗਾ ਐਵੇਂ ਗੱਡੀਆਂ ਲਾ ਕੇ ਬੈਠੇ? ਸਾਰੇ ਸ਼ੋਹਕਾਰਾਂ ਨੇ ਆਪਣੀ ਇਨਸਲਟ ਸਮਝੀ, ਪਰ ਸੋਚਿਆ ਕਿ ਜਿਹੜਾ ਇਹ ਕੰਗਲਾ ਜਿਹਾ ਸਾਡਾ ਸ਼ਰੀਕ ਬਣ ਕੇ ਬੈਠਾ ਹੈ, ਜੇ ਸਾਡਾ ਅਪਮਾਨ ਹੋਇਆ ਤਾਂ ਉਹਦਾ ਵੀ ਹੋਣਾ ਚਾਹੀਦਾ। ਸਾਰੇ ਕਹਿਣ ਲੱਗੇ ਵੀ ਖਾਨ, ਸਾਡੇ ਕੋਲ ਤਾਂ ਇਤਨੀ ਸਮਰੱਥਾ ਨਹੀਂ, ਪਰ ਉਹ ਸਾਹਮਣੇ ਇੱਕ ਨਵਾਂ ਸੇਠ ਆਇਆ ਹੈ ਉਹਦੇ ਕੋਲ, ਪਠਾਨ ਉਹਦੇ ਕੋਲ ਆ ਗਿਆ। ਇੱਧਰ ਗੰਗਾ ਰਾਮ ਗੋਡਿਆਂ 'ਚ ਸਿਰ ਪਾ ਕੇ ਬੈਠਾ, ਪੈਰਾਂ ਦਾ ਖੜਾਕ ਸੁਣਿਆ, ਸਿਰ ਚੁੱਕੇ, ਆ ਖਾਨ ਕਿਸ ਤਰ੍ਹਾਂ ਸੇਠ, ਮੈਂ ਲੱਖ ਮੋਹਰ ਦੀ ਹੁੰਡੀ ਕਰਨੀ ਹੈ ਲਾਹੌਰ, ਕਰ ਸਕਦਾ? ਗੰਗਾ ਰਾਮ ਨੇ ਠੰਡਾ ਸਹਾਰਿਆ, ਲੱਖ ਮੋਹਰ ਤਾਂ ਕੀ, ਮੇਰੇ ਕੋਲ ਤਾਂ ਲੱਖ ਕੌੜੀ ਨਹੀਂ। ਖਿਆਲ ਆਇਆ ਇਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦ੍ਰਿਸ਼ਟਾਂਤ ਦੁਆਰਾ ਪ੍ਰੇਰਨਾ ਦਿੱਤੀ ਕਿ ਗੰਗਾ ਰਾਮ ਘਾਬਰਦਾ ਕਿਉਂ ਹੈ, ਲੱਖ ਮੋਹਰ ਦੀ ਹੁੰਡੀ ਕਰਦੇ ਸਾਡੇ ਨਾਂ ਦੀ ਕਰਦੇ। ਆਖੋ ਸ੍ਰੀ ਹੌਸਲਾ ਕੀ, ਲੱਖ ਮੋਹਰ ਗਿਣ ਕੇ ਲੈ ਲਈ ਤੇ ਹੁੰਡੀ ਕਰ ਦਿੱਤੀ, ਕਿਹਦੇ ਨਾਂ ਦੀ? ਪਿਆਰ ਨਾਲ ਆਖੋ, ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ। ਪਠਾਨ ਲਾਹੌਰ

ਉਸਨੇ ਧਰਤੀ ਨੂੰ ਪੁੱਟਿਆ ਨੂੰ ਪਾਣੀ ਜ਼ਰੂਰ ਮਿਲੀ। ਜਿਸਨੇ ਖੋਜਿਆ ਹੈ ਉਹਨੂੰ ਮਾਲਕ ਲੱਭਿਆ। ਜਿਸ ਸਿੱਖ ਨੇ ਮਨ ਜੋੜ ਕੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਜ਼ਰੂਰ ਮਿਲੀ ਹੈ। ਅੱਜ ਗੰਗਾ ਰਾਓ ਆਪਣੀਆਂ ਭੁੱਲਾਂ ਦਾ ਪ੍ਰਗਟਾਵਾ ਕਰਕੇ ਰੋਈ ਜਾਂਦੀ ਹੈ। ਵਾਹਿਗੁਰੂ ਮੈਨੂੰ ਬਖਸ਼ ਆਪਾਂ ਵੀ ਸਾਡੇ ਕੋਲੋਂ ਵੀ ਕਈ

ਕਰੋ ਕਿ ਚਰਨਾਂ ਨੂੰ ਧੋ ਦੇ, ਪਾਤਸ਼ਾਹ ਮੈਨੂੰ ਬਖਸ਼। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਭੁੱਲ ਗਿਆ ਹਾਂ ਪਰ ਤੀਜੇ ਪਾਤਸ਼ਾਹ ਮੇਰਾ ਦੇ ਸਾਈਂ ਕਹਿਣ ਲੱਗੇ ਗੰਗਾ ਰਾਮਾ ਜਾ ਤੈਨੂੰ ਬਖਸ਼। ਗੰਗਾ ਰਾਮ ਇੱਕ ਵਾਰੀ ਫਿਰ ਮੰਗ ਲੈ ਕਿਉਂਕਿ ਤੂੰ ਮੇਰੀ ਸਿੱਖਾਂ ਦੀ ਸੇਵਾ ਕੀਤੀ। ਗੰਗਾ ਰਾਮ ਨੇ ਹੱਥ ਜੋੜੇ ਪਾਤਸ਼ਾਹ ਹੁਣ ਮੈਂ ਨਹੀਂ ਮੰਗਦਾ ਜੋ ਤੈਨੂੰ ਚੰਗਾ ਲੱਗਦਾ ਉਹ ਦੇ। ਹਜ਼ੂਰ ਕਹਿਣ ਲੱਗੇ ਠੀਕ। ਗੰਗਾ ਰਾਮ ਤੂੰ ਅੱਗੇ ਨਿਰੀ ਮਾਇਆ ਮੰਗੀ ਸੀ ਤੇ ਜਿਹੜੀ ਮਾਇਆ ਹੈ ਮਾਇਆ ਦਾ ਅਰਥ ਹੈ ਮੈਂ ਆਇਆ, ਜਿੱਥੇ ਮੈਂ ਆ ਗਈ ਉੱਥੇ ਵਾਹਿਗੁਰੂ ਭੁੱਲ ਜਾਂਦਾ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਗੰਗਾ ਰਾਮ ਹੁਣ ਤੈਨੂੰ ਮਾਇਆ ਵੀ ਦੇਵਾਂਗੇ ਤੇ ਨਾਲ ਇੱਕ ਪਦਾਰਥ ਹੋਰ ਵੀ ਦੇਵਾਂਗੇ, ਪਾਤਸ਼ਾਹ ਕਰੋ ਬਖਸ਼ਿਸ਼। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਸਵਾਸ ਸਵਾਸ ਜਪਿਆ ਕਰ ਸਤਨਾਮ, ਬਾਣੀ ਪੜਿਆ ਕਰ, ਸਤਸੰਗ ਕਰਿਆ ਕਰ, ਦਾਨ ਪੁੰਨ ਕਰਿਆ ਕਰ। ਜੇ ਨਾਮ ਦੀ ਬਖਸ਼ਿਸ਼ ਤੇਰੇ ਤੇ ਹੋਈ, ਜੇ ਨਾਮ ਦਾ ਧਨ ਤੇਰੇ ਕੋਲ ਹੋਵੇਗਾ ਤਾਂ ਹੁਣ ਇਹ ਮਾਇਆ ਜਿਹੜੀ ਹੈ ਤੇਰੇ ਉੱਤੇ ਵਾਰ ਨਹੀਂ ਕਰੇ, ਤੈਨੂੰ ਵਰਗ ਲਾਏਗੀ। ਮੁਰਗਾਬੀ ਪਾਣੀ ਚ ਰਹਿੰਦੀ ਹੋਏ ਪਾਣੀ ਤੂੰ ਨਿਆਰੀ ਕਿਉਂ ਹੈ? ਕੁਦਰਤ ਨੇ ਉਹਦੇ ਪਰਾਂ ਨਾਲ ਥਿੰਦਿਆਈ ਲਾਈ ਹੁੰਦੀ, ਪਾਣੀ ਵਿੱਚ ਵੀ ਰਹਿੰਦੀ ਹੈ ਉੱਡ ਵੀ ਜਾਂਦੀ। ਇਸੇ ਤਰ੍ਹਾਂ ਬਾਬੇ ਨੇ ਗ੍ਰਸਤ ਨੂੰ ਉੱਚਾ ਦੱਸਿਆ ਤੇ ਗ੍ਰਸਤੀ ਨੂੰ ਕਿਹਾ ਹੈ ਮਾਇਆ ਵਿੱਚ ਰਹਿ ਕੇ ਕਾਰੋਬਾਰ ਬਾਰਾਂ ਵਿੱਚ ਰਹਿ ਕੇ ਕਿਸ ਤਰ੍ਹਾਂ ਰਹਿਣਾ? ਜੈਸੇ ਜਨਮੇ ਕਮਲ ਨਿਰਾਲਮ ਮੁਰਗਾਈ। ਮੁਰਗਾਬੀ ਦੇ ਪਰਾਂ ਨਾਲ ਕੁਦਰਤ ਨੇ ਸੰਧਿਆਈ ਲਾਈ, ਪਾਣੀ ਦਾ ਅਸਰ ਨਹੀਂ ਹੁੰਦਾ। ਜਿਨ੍ਹਾਂ ਗੁਰਸਿੱਖਾਂ ਦੇ ਮਨ ਦੇ ਉੱਤੇ ਨਾਮ ਬਾਣੀ ਦੀ ਸੰਧਿਆਈ ਹੈ ਉਹਨਾਂ ਉੱਤੇ ਮਾਇਆ ਦਾ ਕੋਈ ਅਸਰ ਨਹੀਂ ਆਉਂਦੀ ਹੈ। ਫਿਰ ਮਾਇਆ ਪ੍ਰਾਪਤ ਕਰਕੇ ਕਾਰੋਬਾਰਾਂ ਵਿੱਚ ਚੜ੍ਹਦੀਆਂ ਕਲਾ ਵੇਖ ਕੇ ਤੇ ਫਿਰ ਗੁਰੂ ਨਾਨਕ ਦਾ ਸ਼ੁਕਰਾਨਾ ਅਦਾ ਕਰਦੇ ਹਨ। ਉਹ ਪਿਆਰੀ ਸਾਧ ਸੰਗਤ ਤੋਂ ਮਾਇਆ ਤੋਂ ਲਿਖਿਆ ਹੈ ਗੰਗਾ ਰਾਮ ਨੂੰ ਸਾਹਿਬਾਂ ਨੇ ਮੰਜੀ ਬਖਸ਼ ਤੇ ਕਿਹਾ ਗੰਗਾ ਰਾਮ ਤੋਂ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਹੈ, ਹੁਣ ਤੂੰ ਆਪ ਵੀ ਨਾਮ ਜਪ ਤੇ ਲੋਕਾਂ ਨੂੰ ਵੀ ਜਪਾਇਆ ਕਰ ਸਤਨਾਮ। ਨਾਮ ਦੀਆਂ ਦਾਤਾਂ ਪ੍ਰਾਪਤ ਕਰਕੇ ਤੇ ਗੰਗਾ ਰਾਮ ਹੁਣ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਉਸਤ ਕਰਦਾ ਹੈ। ਕਿਸ ਤਰ੍ਹਾਂ? ਜਿਸ ਤਰ੍ਹਾਂ ਭੱਟਾ ਨੇ ਕੀਤੀ ਹੈ। ਤੁਸੀਂ ਵੀ ਪਿਆਰ ਨਾਲ ਪੜ੍ਹੋ ਇਸ ਤੁਕ ਨੂੰ, ਫਿਰ ਸਮਾਪਤੀ ਕਰੀਏ।

ਧੰਨ ਗੁਰੂ ਰਾਮਦਾਸ ਜੀ ਦਾ ਉਚਾਰਿਆ ਹੋਇਆ। ਇਸ ਸ਼ਬਦ ਦੇ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਹੋ ਕੇ ਆਪਣੇ ਮਨ ਦੀ ਤੜਪ ਉਸ ਪਰਮੇਸ਼ਰ ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਵਾਸਤੇ ਕਿਸ ਤਰ੍ਹਾਂ ਮਨ

ਪ੍ਰਭੂ ਨੂੰ ਮਿਲਣ ਵਾਸਤੇ ਮਨ ਲੋਚਦਾ ਹੈ ਔਰ ਪ੍ਰਭੂ ਨੂੰ ਜਿਹੜਾ ਮਿਲਾਵੇ ਉਹਦੇ ਅੱਗੇ ਅਰਦਾਸ ਕਰਦੇ ਨੇ ਸਤਿਗੁਰੂ ਜੀ ਆਪ ਆਓ ਸ਼ਬਦ ਵਿੱਚ

ਕਿ ਉਮਰ ਦੇ ਨਾਲ ਨਹੀਂ ਹੁੰਦਾ। ਫਿਰ ਜਿਹੜੇ ਪ੍ਰਭੂ ਨਾਲ ਪਿਆਰ ਕਰਦੇ ਨੇ ਉਹ ਜਾਣਦੇ ਨੇ ਕਿ ਜਿੱਥੇ ਪ੍ਰਭੂ ਦਾ ਪਿਆਰ ਹੈ ਉੱਥੇ ਨਾ ਉਮਰ ਦਾ ਸਵਾਲ, ਨਾ ਊਚ ਨੀਚ ਦਾ, ਨਾ ਜਾਤ ਪਾਤ ਦਾ। ਕਿਉਂਕਿ ਜਿਹੜਾ ਪਿਆਰ ਹੈ, ਪਿਆਰ ਦੀ ਨਾ ਕੋਈ ਜਾਤ, ਨਾ ਕੋਈ ਹੱਦ, ਨਾ ਕੋਈ ਸੀਮਾ। ਪਿਆਰ ਸਾਰਿਆਂ ਨੂੰ ਮਿਲਦਾ ਵੀ ਨਹੀਂ, ਪ੍ਰਭੂ ਦਾ ਪਿਆਰ ਸਾਰਿਆਂ ਨੂੰ ਲੱਗਦਾ ਵੀ ਨਹੀਂ। ਪਰ ਜਿਨ੍ਹਾਂ ਨੇ ਪ੍ਰਭੂ ਨਾਲ, ਗੁਰੂ ਨਾਲ ਪਿਆਰ ਕੀਤਾ, ਉਹਨਾਂ ਦੇ ਜੀਵਨ ਦਾ ਢੰਗ ਦੁਨੀਆਂ ਨਾਲੋਂ ਵੱਖਰਾ ਹੁੰਦਾ ਹੈ। ਐਸੀ ਹੀ ਇੱਕ ਪ੍ਰੇਮ ਭਰੀ ਕਥਾ ਗੁਰ ਇਤਿਹਾਸ। ਇਹ ਪ੍ਰੇਮ ਨਾਲ ਭਰਿਆ ਹੋਇਆ ਐਸੇ ਪਰਿਵਾਰ ਦਾ ਇਤਿਹਾਸ ਹੈ ਕਿ ਜਿਹਨੂੰ ਸੁਣ ਕੇ ਗੁਰੂ ਦੇ ਚਰਨਾਂ ਦੇ ਨਾਲ ਆਪਣੇ ਆਪ ਮਨ ਜੁੜ ਜਾਂਦਾ। ਹੁਸ਼ਿਆਰ

ਬੱਚੇ ਨੂੰ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫੁੱਲਾਂ ਨਾਲ ਬੜਾ ਪਿਆਰ ਕਰਦੇ ਨੇ ਤਾਂ ਪਿਆਰ ਮਨ ਵਿਚ ਐਸਾ ਉਪਜਿਆ ਐਸਾ ਪਿਆਰ ਮਨ ਵਿਚ ਆਇਆ ਆਪ ਫੁੱਲ ਬੀਜਿਆ ਚਕੋਦਰੀ ਦਾ ਫੁੱਲ ਪੱਤੀਆਂ ਨਿਕਲ ਆਈਆਂ ਤਾਂ ਇਸ ਬੱਚੀ ਨੇ ਕੱਪੜੇ ਦੀ ਇੱਕ ਗੁੱਥੀ ਬਣਾ ਕੇ ਫੁੱਲ ਦੇ ਉੱਤੇ ਪਾ ਦਿੱਤੀ ਕੋਈ ਪੰਛੀ ਇਸ ਫੁੱਲ ਨੂੰ ਖਰਾਬ ਨਾ ਕਰੇ ਕਿਉਂਕਿ ਇਹ ਫੁੱਲ ਅਨੰਦਪੁਰ ਸਾਹਿਬ ਲੈ ਕੇ ਜਾਣੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਨੂੰ ਮੱਥਾ ਟੇਕ ਕੇ ਇਹ ਫੁੱਲ ਭੇਟ ਕਰਨਾ ਇਸ ਬੱਚੀ ਦੇ ਮਨ ਦੀ ਇਹ ਭਾਵਨਾ ਫੁੱਲ ਜਦ ਪੂਰੀ ਤਰ੍ਹਾਂ ਖਿਲ ਗਿਆ ਅਨੰਦਪੁਰ ਸਾਹਿਬ ਜਾਣ ਨੂੰ ਵੀ ਦੋ ਤਿੰਨ ਦਿਨ ਬਾਕੀ ਰਹਿ ਗਏ ਨੇ ਅੱਜ ਇਹ ਬੱਚੀ ਆਪਣੇ ਪਿਤਾ ਦੇ ਨਾਲੋਂ ਆਪਣੀ ਮਾਤਾ ਦੇ ਨਾਲੋਂ ਪਹਿਲਾਂ ਹੀ ਬਾਗ ਵਿਚ ਆ ਪਹੁੰਚੀ ਬਾਗ ਵਿਚ ਆ ਕੇ ਰੋਜ਼ ਦੀ ਤਰ੍ਹਾਂ ਬਾਗ ਦੇ ਜਿਸ ਖਿੱਤੇ ਵਿਚ ਇਹ ਚਕੋਦਰੇ ਦਾ ਫੁੱਲ ਲੱਗਾ ਇਹ ਬੱਚੀ ਉੱਥੇ ਆ ਪਹੁੰਚੀ ਫੁੱਲ ਦੇ ਉੱਤੋਂ ਗੁੱਥੀ ਉਤਾਰੀ ਫੁੱਲ ਵੱਲ ਦੇਖਿਆ ਸੋਹਣਾ ਫੁੱਲ ਖਿੜਦੇ ਹੈ ਉਧਰ ਹਾਲੇ ਸੂਰਜ ਚੜਿਆ ਸੀ ਸੂਰਜ ਦੀਆਂ ਕਿਰਨਾਂ ਸੁਨਹਿਰੇ ਰੰਗ ਦੀਆਂ ਇਸ ਫੁੱਲ ਤੇ ਪਈਆਂ ਔਰ ਇਹ ਫੁੱਲ ਸੋਨੇ ਦੀ ਤਰ੍ਹਾਂ ਚਮਕ ਉੱਠਿਆ ਇੱਕ ਸਵੇਰ ਦਾ ਵੇਲਾ ਇੱਕ ਸੂਰਜ ਦੀਆਂ ਪਹਿਲੀਆਂ ਸੁਨਹਿਰੀ ਕਿਰਨਾਂ ਫੁੱਲ ਤੇ ਪਈਆਂ ਜਿੱਥੇ ਫੁੱਲ ਖਿੜਿਆ ਸੋਨੇ ਦੀ ਤਰ੍ਹਾਂ ਚਮਕ ਉੱਠਿਆ ਉਸੇ ਤਰ੍ਹਾਂ ਇਹ ਜਿਹੜੀ ਬੱਚੀ ਹੈ ਫੁੱਲ ਦੇਖ ਕੇ ਇਹਦਾ ਮਨ ਵੀ ਖਿੜ ਗਿਆ ਉਮਰ ਬੇਸ਼ੱਕ ਛੋਟੀ ਪਰ ਪਿਤਾ ਦੇ ਕੋਲੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਣ ਸੁਣ ਕੇ ਕਥਾ ਕਹਾਣੀਆਂ ਸੁਣ ਕੇ ਮਨ ਵਿਚ ਬੜਾ ਪਿਆਰ ਸੀ ਇਸ ਬੱਚੀ ਨੇ ਫੁੱਲ ਵੱਲ ਦੇਖਿਆ ਮਨ ਗੁਰੂ ਦੇ ਚਰਨਾਂ ਵਿਚ ਜਾ ਪਹੁੰਚਿਆ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਫੁੱਲ ਦੇ ਕੋਲ ਬੈਠੀ ਔਰ ਬੇਨਤੀ ਕਰਦੀ ਹੈ ਐ ਕਲਗੀਧਰ ਪਿਤਾ ਕਿਰਪਾ ਕਰਨੀ ਇਹ ਜਿਹੜਾ ਫੁੱਲ

ਉਸ ਦੇ ਮਨ ਵਿੱਚ ਉਸ ਵੇਲੇ ਦਾ ਉਹ ਨਕਸ਼ਾ ਜਿਸ ਤਰ੍ਹਾਂ ਵੀ ਆਇਆ, ਉਸ ਬੱਚੀ ਦੀ ਬੇਨਤੀ ਆਪਣੀ ਕਲਮ ਦੁਆਰਾ ਦਾਸ ਨੇ ਇਸ ਤਰ੍ਹਾਂ ਲਿਖਣ ਦਾ ਯਤਨ ਕੀਤਾ। ਇਸ ਨੂੰ ਕਵਿਤਾ ਸਮਝੋ ਜਾਂ ਉਸ ਬੱਚੀ ਦੇ ਮਨ ਦਾ ਵੈਰਾਗ ਵਲਵਲਾ ਸਮਝੋ। ਮਾਨੋ ਉਹ ਬੱਚੀ ਹੱਥ ਜੋੜ ਕੇ ਇਹ ਅਰਦਾਸ ਪਈ ਕਰਦੀ ਏ, ਮੈਨੂੰ ਤੇਰੇ ਨਾਲ ਇੰਨਾ ਏ ਪਿਆਰ ਮੇਰੇ ਸਤਿਗੁਰਾ, ਨੀਲੇ ਵਾਲਿਆ, ਬਾਜਾਂ ਵਾਲਿਆ, ਫੌਜਾਂ ਵਾਲਿਆ।

ਚੰਦਰਮਾ ਦੇ ਨਾਲ ਚਕੋਰ ਪਿਆਰ ਕਰਦੀ ਇਹ ਨੀਲੇ ਘੋੜੇ ਵਾਲਿਆ ਇਹ ਚਿੱਟੀਆਂ ਬਾਜਾਂ ਵਾਲਿਆ ਇਹ ਫੌਜਾਂ ਵਾਲਿਆ ਕਲਗੀਧਰ ਪਿਤਾ ਮੈਂ ਤੇਰੇ ਨਾਲ ਬੜਾ ਪਿਆਰ ਕਰਨੀ ਹੈ ਆਪਣੀ ਬੇਟੀ ਦੀ ਆਪਣੀ ਬੱਚੀ ਦੀ ਇਹ ਭੇਟ ਸਵੀਕਾਰ ਕਰਨੇ ਆਓ ਸਾਰੇ ਆਪਾਂ ਵੀ ਅਰਦਾਸ ਕਰੀਏ।

हाथ जोड़ के बैठी रही। फिर उठी, बाल्टी लाके रोज की तरह पानी लेने चली गई। दूसरे पासे बाग दा मालक जसवंत राय बाग दी सैर करन आया। फुल तां होर भी बड़े सन, पर जद इहदी निगाह इस चकोदरे वल गई, अपने नौकर नूं कहण लगा, कामिया फुल ते होर भी बड़े ने, पर इहो जिहा फुल सारे बाग विच नहीं, जा ए चकोदरा तोड़ के लिया। ओ कामा अपने मालक दा हुक्म मान के फुल तोड़न वास्ते तुरिया। ओ बच्ची जड़ी दूर पानी पई भरदी सी बाल्टी विच, उसने नौकर नूं फुल वल जांदा देखिया ते समझ गई कि नौकर फुल तोड़न चले। इधर नौकर ने फुल नूं हाथ पाया फुल तोड़न वास्ते, उधर उस बच्ची ने उची सारी एक तरला लिया, उची सारी आखिया, हाय ना तोड़ वीर वे, ऐ वीरा फुल ना तोड़ी। इस बच्ची दी आवाज विच इन्ना दर्द सी, तरला सी, कांबे दा धीरदा कंब गया। उदा हाथ पिछा आया, पर जसवंत राय वो गुस्से विच कहन लगा, कामिया कोई फुल क्यों नहीं तोड़दा, तैनू क्या फुल तोड़। कामे ने फिर हाथ वधाया फुल तोड़न वास्ते। हुण उस बच्ची ने बाल्टी उथी सुट दिती, ज्यों उथू भजी कहिंदे आ रही है, हाए ना तोड़, हाए ना तोड़ वीर वे। ते कामा उहदा हाथ फिर पिछे आ गया। जसवंत राय गुस्से विच कहन लगा, ओए कामिया तू नौकर मेरा है या उस लड़की दा, तेनू क्या फुल तोड़। मालक दा हुक्म कामे ने ते मनना है। उस कामे ने फुल नूं फिर हाथ पाया, बच्ची भी कोल पहुंच गई। इधर कामे ने फुल तोड़िया, उधर उस बच्ची ने आखरी वरी कहा, हाए ना तोड़, कहिंदी होई धरती ते डिगी ते बेहोश हो गई। ए नजारा देख के जसवंत राय हैरान हो गया, उस अपने महल नूं मुड़ पिया। पिछे पिछे और नौकर हाथ विच फुल फड़े है, वह भी तुरदा जा रहे है, पर उस नूं इस तरह जापदा है जिवें फुल विचों एको ही आवाज आ रही है, हाए ना तो, हाए ना तो। जसवंत राय महल विच जाके बैठा, कामे ने ओ फुल सामने रखिया, हाए ना तोड़, हाए ना तोड़ कहिंदा होया नौकरी छड़ के ही उत्थों चला गया। कहिंदा जा रहा, मैं अपराध कीता, फुल नहीं तोड़िया, एक बच्ची दी मैं जिंद तोड़ी, नौकरी छड़ के भज गया। जसवंत राय हैरान हो गया, पर उसके कन्ना विच भी इको ही आवाज गूंज रही है, हाए ना तो, हाए ना तो। उधर जसवंत राय महल विच बैठा परेशान है, ता दूसरे पासे देव सिख पता लगा बच्ची बेसुरत है बाग विच, ताज देव सिख अपनी बच्ची नूं मंजी ते पा के घर लै गए। सिदकवान सिख ने बाणी नाल जुड़े हुए बच्ची नूं मंजी ते पाए है,
ਦਿਓ ਸਿੱਖ ਇਹਦੀ ਘਰ ਵਾਲੀ ਕੋਲ ਬੈਠੇ ਬਾਣੀ ਪੈ ਪੜਦੇ ਨੇ। ਰਾਤ ਪੈ ਗਈ, ਸਾਰਾ ਦਿਨ ਬੀਤ ਗਿਆ, ਪਰ ਬੱਚੀ ਨੂੰ ਹੋਸ਼ ਕੋਈ ਨਹੀਂ। ਜਸਵੰਤ ਰਾਏ, ਧਨ ਪਦਾਰਥ ਬਹੁਤ ਹੈ, ਗੁਰੂ ਤੂੰ ਬੇਮੁਖ ਹੈ, ਅੰਮ੍ਰਿਤ ਨਹੀਂ ਛਕਿਆ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਠੀਕ ਵੀ ਨਹੀਂ ਸਮਝਦਾ। ਇਹਨਾਂ ਨੇ ਹਥਿਆਰ ਚੁੱਕੇ ਨੇ, ਇਹ ਲੜਾਈਆਂ ਲੜਦੇ ਨੇ, ਇਸ ਕਰਕੇ ਮੈਨੂੰ ਗੁਰੂ ਤੇ ਭਰੋਸਾ ਨਹੀਂ ਤੇ ਬੇਮੁਖ ਹੋਏ ਹੈ। ਪਰ ਅੱਜ ਇਸ ਨੂੰ ਚੈਨ ਨਹੀਂ ਆ ਰਿਹਾ। ਰਾਤ ਪਈ, ਜਸਵੰਤ ਰਾਏ ਜਦ ਸੁੱਤਾ ਇੱਕ ਸੁਪਨਾ ਦੇਖਿਆ। ਇਹ ਹਿੰਦੁਸਤਾਨ, ਹਿੰਦੁਸਤਾਨ ਦੇ ਜਿੰਨੇ ਵੀ ਲੋਕ ਨੇ, ਕਿਸੇ ਵੀ ਜਾਤ ਦੇ, ਕਿਸੇ ਵੀ ਮਜ਼ਹਬ ਦੇ, ਇਹ ਸਾਰੇ ਲੋਕ ਇੱਕ ਫੁੱਲਾਂ ਦੀ ਤਰ੍ਹਾਂ ਨੇ। ਕੋਈ ਕਿਸੇ ਰੰਗ ਦਾ ਫੁੱਲ, ਕੋਈ ਕਿਸੇ ਰੰਗ ਦਾ ਫੁੱਲ, ਫੁੱਲ ਹੱਸ ਰਹੇ ਨੇ, ਮਹਿਕ ਰਹੇ ਨੇ, ਖਿੜਖਿੜਾ ਰਹੇ ਨੇ। ਜਸਵੰਤ ਰਾਏ ਸੁਪਨਾ ਦੇਖ ਰਿਹਾ, ਹਰ ਫੁੱਲ ਦੇ ਸਰਾਣੇ ਇੱਕ ਤੁਰਕ ਪਠਾਨ ਖੜਾ ਹੈ, ਹਰ ਇੱਕ ਫੁੱਲ ਦੇ ਸਰਾਣੇ ਇੱਕ ਇੱਕ ਤੁਰਕ ਪਠਾਨ ਖੜਾ ਹੈ। ਅਚਾਨਕ ਇੱਕ ਐਸੀ ਹਨੇਰੀ ਚੱਲੀ, ਉਹਨਾਂ ਤੁਰਕਾ ਪਠਾਣਾ ਨੇ ਆਪਣੇ ਪੈਰਾਂ ਥੱਲੇ ਇਹਨਾਂ ਫੁੱਲਾਂ ਨੂੰ ਲਤਾੜਨਾ ਸ਼ੁਰੂ ਕਰ ਦਿੱਤਾ, ਔਰ ਹਰੇਕ ਫੁੱਲ ਵਿੱਚੋਂ ਇੱਕੋ ਹੀ ਆਵਾਜ਼ ਆ ਰਹੀ, ਹਾਏ ਨਾ ਤੋੜ, ਹਾਏ ਨਾ ਤੋੜ, ਫੁੱਲ ਲਹੂ ਲੁਹਾਣ ਹੋ ਰਹੇ ਨੇ। ਇਹ ਤੁਰਕ ਪਠਾਨ ਫੁੱਲਾਂ ਨੂੰ ਮਸਲਦੇ ਜਾ ਰਹੇ ਨੇ। ਅਚਾਨਕ ਪੂਰੇ ਵੱਲੋਂ ਇੱਕ ਲਿਸ਼ਕਾਰਾ ਵੱਜਾ, ਇੱਕ ਗਰਜਵੀਂ ਆਵਾਜ਼ ਆਈ, ਖਬਰਦਾਰ ਠਹਿਰ ਜਾਓ, ਹੁਣ ਕੋਈ ਫੁੱਲਾਂ ਨੂੰ ਹੱਥ ਨਾ ਪਾਣਾ। ਇਹ ਲਿਸ਼ਕ ਨੇ ਜੋ ਖਬਰਦਾਰੀ ਕੀਤੀ, ਉਹ ਫੁੱਲਾਂ ਨੂੰ ਲਤਾੜਨ ਵਾਲੇ ਠਠੰਬਰ ਗਏ, ਕੁਝ ਮਾਰੇ ਗਏ, ਕੁਝ ਭੱਜ ਗਏ, ਕੁਝ ਆਪ ਫੁੱਲਾਂ ਦੀ ਤਰ੍ਹਾਂ ਨਿਮਾਣੇ ਹੋ ਗਏ, ਸੰਭਲ ਗਏ, ਸੁਧਰ ਗਏ। ਫਿਰ ਆਵਾਜ਼ ਆਈ, ਰੱਖ ਲਿਆ, ਰੱਖ ਲਿਆ। ਇਹ ਨਜ਼ਾਰਾ ਦੇਖ ਕੇ ਜਸਵੰਤ ਰਾਏ ਦੀ ਅੱਖ ਖੁੱਲ ਗਈ, ਸਾਰਾ ਸਰੀਰ ਪਰਸੀਨੀ ਨਾਲ ਭਰੇ ਹੈ। ਘਰਵਾਲੀ ਨੂੰ ਉਠਾਇਆ, ਜਸਵੰਤ ਰਾਏ ਕਹਿਣ ਲੱਗਾ, ਭਲੀਏ ਲੋਕੇ, ਮੈਂ ਬੜਾ ਬੇਚੈਨ ਹਾਂ, ਇਸ ਤਰ੍ਹਾਂ ਜਾਪਦਾ ਹੈ ਜਿਵੇਂ ਮਹਿਲ ਦੀ ਇੱਕ ਇੱਕ ਇੱਟ ਵਿੱਚੋਂ ਆਵਾਜ਼ ਆ ਰਹੀ ਹੈ, ਹਾਏ ਨਾ ਤੋੜ, ਹਾਏ ਨਾ ਤੋੜ। ਮੇਰੇ ਕੰਨਾਂ ਵਿੱਚ ਇਹੋ ਹੀ ਆਵਾਜ਼ ਗੂੰਜ ਰਹੀ ਹੈ, ਹਾਏ ਨਾ ਤੋੜ, ਹਾਏ ਨਾ ਤੋੜ। ਪੁਰਜਾ ਦੀ ਸੁਪਨਾ ਘਰਵਾਲੀ ਨੂੰ ਦੱਸਿਆ ਤੇ ਘਰਵਾਲੀ ਨੇ ਕਿਹਾ, ਸਵਾਮੀ ਜੀ, ਜੋ ਆਪਾਂ ਦੇਖਦੇ ਹਾਂ, ਜੋ ਸੋਚਦੇ ਹਾਂ, ਉਹ ਕਈ ਵਾਰੀ ਸਾਨੂੰ ਸੁਪਨੇ ਵਿੱਚ ਨਜ਼ਰ ਆਉਂਦਾ। ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇਸ ਕਰਕੇ ਠੀਕ ਨਹੀਂ ਸਮਝਦੇ ਕਿ ਇਹਨਾਂ ਹਥਿਆਰ ਚੁੱਕੇ ਨੇ, ਇਹ ਲੜਾਈਆਂ ਲੜਦੇ ਨੇ। ਪਰ ਸਵਾਮੀ ਜੀ, ਸਾਧੂ ਸੰਤ ਹਿੰਦੁਸਤਾਨ ਵਿੱਚ ਹੋਰ ਵੀ ਬੜੇ ਨੇ, ਉਹ ਵੀ ਪੁੰਨਾਂ ਨੂੰ ਜਾਣਦੇ ਨੇ, ਪਰ ਉਹਨਾਂ ਹਥਿਆਰ ਨਹੀਂ ਚੁੱਕੇ, ਕਿਉਂਕਿ ਹਥਿਆਰ ਚੁੱਕਣ ਦੀ ਜਾਂਚ ਨਹੀਂ। ਇਹ ਜਿਹੜਾ ਸੁਪਨਾ ਦੇਖਿਆ ਹੈ, ਇਹ ਹਿੰਦੁਸਤਾਨ ਦੇ ਲੋਕ ਕਈ ਮਜ਼ਹਬਾਂ ਦੇ, ਕਈਆਂ ਜਾਤਾਂ ਦੇ, ਇਹ ਦੁਖੀ ਨੇ, ਕਿਉਂਕਿ ਤੁਰਕ ਮੁਗਲ ਜ਼ੁਲਮ ਪੈ ਕਰਦੇ ਨੇ, ਹਿੰਦੁਸਤਾਨੀਆਂ ਨੂੰ ਪਰੇਸ਼ਾਨ ਕਰਦੇ ਨੇ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੱਥ ਵਿੱਚ ਕਿਰਪਾਨ ਫੜੀ, ਹਿੰਦੂ ਧਰਮ ਦੀ ਰੱਖਿਆ ਵਾਸਤੇ, ਹਿੰਦੁਸਤਾਨੀਆਂ ਦੀ ਰੱਖਿਆ ਵਾਸਤੇ, ਮਜ਼ਲੂਮਾਂ ਦੀ ਰੱਖਿਆ ਵਾਸਤੇ, ਜਿਹੜੇ ਇਨ੍ਹਾਂ ਫੁੱਲਾਂ ਨੂੰ, ਹਿੰਦੁਸਤਾਨੀਆਂ ਨੂੰ ਦੁੱਖ ਦੇ ਰਹੇ ਸਨ, ਉਨ੍ਹਾਂ ਦੀ ਢਾਲ ਗੁਰੂ ਗੋਬਿੰਦ ਸਿੰਘ ਜੀ ਬਣੇ ਨੇ। ਪਤੀ ਜੀ, ਸਾਨੂੰ ਚਾਹੀਦਾ ਸੀ ਅਸੀਂ ਵੀ ਗੁਰੂ ਦੀ ਫੌਜ ਵਿੱਚ ਹਾਜ਼ਰ ਹੁੰਦੇ, ਸੇਵਾ ਕਰਦੇ, ਪਰ ਅਸੀਂ ਤੇ ਗੁਰੂ ਤੋਂ ਬੇਮੁਖ ਹੋ ਗਏ ਹਾਂ। ਇਹ ਗੱਲਾਂ ਸੁਣ ਕੇ ਜਸਵੰਤ ਰਾਏ ਕਹਿਣ ਲੱਗਾ, ਹਾਂ ਤੂੰ ਸੱਚ ਕਹਿੰਦੀ,
ਗੁਰੂ ਲੜਦਾ ਪਿਆ ਸਾਡੇ ਲੋਕਾਂ ਦੇ ਭਲੇ ਵਾਸਤੇ, ਉਹ ਆਪਣੇ ਵਾਸਤੇ ਨਹੀਂ ਲੜਦਾ। ਔਰ ਮੈਂ ਵੀ ਪੈਸੇ ਦੇ ਹੰਕਾਰ ਵਿੱਚ ਗੁਰੂ ਤੋਂ ਦੂਰ ਹੋ ਗਿਆ, ਪਰ ਹੁਣ ਮੈਂ ਵੀ ਆਨੰਦਪੁਰ ਸਾਹਿਬ ਜਾਵਾਂਗਾ। ਪਰ ਚੱਲ ਪਹਿਲਾਂ ਦਿਓ ਸਿੱਖ ਦੇ ਘਰ ਚਲੀਏ, ਦੇਖੀਏ ਤਾਂ ਸਹੀ ਉਸ ਬੱਚੀ ਦਾ ਕੀ ਹਾਲ ਹੈ। ਜਸਵੰਤ ਰਾਏ ਆਪਣੀ ਘਰਵਾਲੀ ਦੇ ਨਾਲ ਉਹ ਫੁੱਲ ਲੈ ਕੇ ਦਿਓ ਸਿੱਖ ਦੇ ਘਰ ਵੱਲ ਤੁਰ ਪਿਆ। ਮਨ ਵਿੱਚ ਪਛਤਾਵਾ ਕਿ ਮੈਨੂੰ ਕੀ ਪਤਾ ਸੀ ਉਹ ਬੱਚੀ ਫੁੱਲ ਦੇ ਨਾਲ ਇੰਨਾ ਪਿਆਰ ਕਰਦੀ।